ਸਵੇਰ ਦੇ 5:30 ਤੋਂ 7:30 ਵਜੇ ਤੱਕ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल का पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम का यह हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उहनां विद्वानां दे अपने विचार ने। रेडियो अदारा 102.7 FM इहनां दे नाल सहमत होवे ए लाजमी नहीं।
3: एक बार फिर तुहाडा स्वागत है पंजाबी रेडियो कैलगरी दे गुरबाणी विचार प्रोग्राम दे विच। आपां शब्द सरवण कर रहे सी उचित पथक तह मार्ग न धरै पग, प्रीतम कै देश कैसे बातन से जाए। भाई गुरदास जी दी वार दे विच उन्हां दे जिहड़े सवैये ने उन्हां दे विचों 439 दा ए पौड़ी जिस चों सानूं इह समझा रहे ने कि अगर मैं पूरा पहला पढ़ लैना, पूछत पथक तह मार्ग न धरै पग, प्रीतम का देश कैसे बातन से जाइए। पूछत है बैद खात औखदना संयम से, कैसे मिटे रोग सुख सहज समाइए। पूछत सुहागन कर्म है दुहागन कै, हृदय बेविचार कत से जा बुलाइए। गाए सुने आखें मीचे, गाए सुने ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜੋ ਨਾ ਕਮਲ। ਪਾਓ ਅਸੀਂ ਬੇਸ਼ੱਕ ਉਸ ਅਧਿਆਤਮਕ ਮਾਰਗ ਦੇ ਰਾਹ ਦਾ ਇੱਥੇ ਜ਼ਿਕਰ ਕਰ ਰਹੇ ਨੇ, ਉਸ ਤਰ੍ਹਾਂ ਵੀ ਕਿਸੇ ਮੰਜ਼ਿਲ ਤੇ ਜਾਣਾ ਹੋਵੇ ਤਾਂ ਜੇ ਅਸੀਂ ਰਾਹੀ ਨੂੰ ਰਾਹਗੀਰ ਨੂੰ ਪੁੱਛੀਏ ਕਿ ਭਾਈ ਇਹ ਰਸਤਾ ਕਿੱਧਰ ਜਾਂਦਾ ਹੈ, ਪਰ ਅਸੀਂ ਆਪਣਾ ਪੈਰ ਬਿਲਕੁਲ ਵੀ ਉਸ ਡਗਰ ਤੇ ਉਸ ਰਾਹ ਤੇ ਤੁਰਦੇ ਹੀ ਨਹੀਂ, ਕਦਮ ਵੀ ਨਹੀਂ ਪੁੱਟਦੇ। ਤੇ ਉਹ ਕਹਿੰਦਾ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੀ, ਜੇ ਪੁੱਛਣ ਨਾਲ ਗੱਲਾਂ ਨਾਲ, ਜਿਸ ਤਰ੍ਹਾਂ ਕਬੀਰ ਸਾਹਿਬ ਇੱਕ ਸ਼ਬਦ ਦੇ ਵਿੱਚ ਵੀ ਕਹਿੰਦੇ ਆ ਬਾਤਨ ਹੀ ਅਸਮਾਨ ਕਰਾਵਾਂ, ਆਪਨ ਆਪਕਾ ਮਰਮ ਨਾ ਜਾਣੇ ਬਾਤਨ ਹੀ ਵੈਕੁੰਠ ਕਰਾਵਾਂ। ਉਹ ਉਸ ਸ਼ਬਦ ਦੇ ਵਿੱਚ ਵੀ ਕਬੀਰ ਸਾਹਿਬ ਇਹੀ ਗੱਲ ਕਹਿ ਰਹੇ ਨੇ ਕਿ ਦੁਨੀਆਂ ਦੀਆਂ ਗੱਲਾਂ ਤਾਂ ਲੋਕੀ ਕਰਦੇ ਨੇ, ਕਿਸੇ ਨੂੰ ਇਹ ਵੀ ਨਹੀਂ ਪਤਾ, ਉਹ ਪੁੱਛਦੇ ਆ ਜਿਹੜਾ ਉਹ ਸਵਰਗ ਦਾ ਦੁਆਰ ਕਿਹੋ ਜਿਹਾ, ਉਹ ਖਾਈ ਕਿਹੋ ਜਿਹੀ ਹੈ ਜਿਹੜੀ ਉਹਦੇ ਇਰਦ ਗਿਰਦ ਆ, ਉਹ ਫਜ਼ੀਲ ਕਿਹੋ ਜਿਹੀ ਆ, ਉਸਦੀ ਦੀਵਾਰ ਕਿਹੋ ਜਿਹੀ ਆ, ਉਹ ਮਾਰਗ ਕਿਹੋ ਜਿਹਾ, ਰਸਤਾ ਕਿਹੋ, ਉਹ ਦੁਆਰ ਕਿਹਾ ਜਿਹਦੇ ਅੰਦਰ ਜਾਂਦੇ ਉਸ ਸ਼ਹਿਰ ਦੇ ਵਿੱਚ। ਸੋ ਇਹ ਸਾਰਾ ਕੁਛ ਉਹ ਇਸੇ ਤਰ੍ਹਾਂ, ਉਹ ਉਹਨਾਂ ਨੂੰ ਪਤਾ ਨਹੀਂ, ਤੇ ਉਹ ਵੀ ਇਸੇ ਤਰ੍ਹਾਂ ਹੀ ਗੱਲਾਂ ਦੇ ਨਾਲ ਅਸਮਾਨ, ਯਾਨੀ ਕਿ ਜਿਸਨੂੰ ਆਪਾਂ ਕਹਿੰਦੇ ਹਾਂ ਵੀ ਗੱਲਾਂ ਦੇ ਨਾਲ ਤਾਰੇ ਉਤਾਰ ਲੈਂਦੇ। ਇੱਥੇ ਵੀ ਇਹੀ ਗੱਲ ਕਹਿ ਰਿਹਾ ਭਾਈ ਗੁਰਦਾਸ ਜੀ ਕਿ ਰਾਹਗੀਰ ਨੂੰ ਤਾਂ ਪੁੱਛਣ ਦੇ ਨਾਲ, ਰਾਹ ਤੇ ਅਗਰ ਕਦਮ ਨਹੀਂ ਪੁੱਟਦੇ ਤਾਂ ਅਸੀਂ ਉਸ ਮੰਜ਼ਿਲ ਤੇ ਪਹੁੰਚਾਂਗੇ ਕਿਵੇਂ। ਪ੍ਰੀਤਮ ਕੇ ਦੇਸ਼, ਉੱਥੇ ਪ੍ਰੀਤਮ ਦੇ ਯਾਨੀ ਅਕਾਲ ਪੁਰਖ ਦੇ ਦੇਸ਼ ਦੀ ਗੱਲ ਕਰ ਰਿਹਾ, ਕਿਉਂਕਿ ਅੱਜ ਜੋ ਅਸੀਂ ਵਿਚਾਰ ਕਰ ਰਹੇ ਹਾਂ, ਜਿਸ ਸਬਜੈਕਟ ਨੂੰ ਅਸੀਂ ਵਿਚਾਰ ਕਰ ਰਹੇ ਹਾਂ, ਪਿਛਲੇ 5 ਐਪੀਸੋਡ ਅਸੀਂ ਇਸ ਤੇ ਕੀਤੇ ਨੇ, ਤੇ ਅੱਜ ਇਸਦਾ ਟਾਈਟਲ ਹੈ ਗੁਰਬਾਣੀ ਅਨੁਸਾਰ ਮੁਕਤੀ ਦਾ ਮਾਰਗ, ਜਿਸ ਮੁਕਤੀ ਦੇ ਵਾਸਤੇ ਦੁਨੀਆਂ ਦੇ ਜਿਹੜੇ ਧਰਮ ਨੇ, ਖਾਸ ਕਰ ਭਾਰਤੀ ਧਰਮਾਂ ਦੇ ਵਿੱਚ ਹੌੜ ਲੱਗੀ ਹੋਈ ਹੈ, ਆਪਣੇ ਆਪਣੇ ਢੰਗ ਨਾਲ ਉਹ ਬਿਆਨ ਕਰਦੇ ਨੇ, ਤੇ ਅਸੀਂ ਜਦੋਂ ਗੁਰਮਤਿ ਦੇ ਵਿਆਖਿਆ ਕਰਦੇ ਨੇ ਸਾਡੇ ਪ੍ਰਚਾਰਕ, ਉਹ ਵੀ ਇਸੇ ਤਰ੍ਹਾਂ ਦੀ ਕਿਸੇ ਕਾਲਪਨਿਕ ਮੁਕਤੀ ਦੀ ਗੱਲ ਕਰਦੇ ਨੇ, ਸਵਰਗਾਂ ਦੀ ਗੱਲ ਕਰਦੇ ਨੇ, ਪਰ ਗੁਰਮਤਿ ਦੀ ਜਿਹੜੀ ਮੁਕਤੀ ਆ, ਜਿਸ ਮਾਰਗ ਦੀ ਗੁਰੂ ਸਾਹਿਬ ਗੱਲ ਕਰਦੇ ਨੇ, ਸਵਾਲ ਵੀ ਬਾਣੀ ਦੇ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਨੇ ਕਲਿਆਣ ਰਾਗ ਦੇ ਵਿੱਚ, ਸੁਰਗ ਮੁਕਤ ਬੈਕੁੰਠ ਸਭ ਬਾਛੇ ਨਿਤ ਆਸਾ ਆਸ ਕਰੀ ਜੈ, ਯਾਨੀ ਮੁਕਤੀ ਸਵਰਗ ਬੈਕੁੰਠ ਇਹਨਾਂ ਦੀਆਂ ਗੱਲਾਂ ਤਾਂ ਲੋਕ ਕਰਦੇ ਆ, ਤੇ ਇਸ ਦੀਆਂ ਆਸ਼ਾਵਾਂ ਵੀ ਲਾ ਕੇ ਬੈਠੇ ਹੁੰਦੇ ਆ। ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ, ਮੇਰੇ ਦਰਸ਼ਨ ਤ੍ਰਿਪਤ ਮਨ ਤੀਜੈ। ਉਸ ਅਕਾਲ ਪੁਰਖ ਦੇ ਨਾਲ ਭੇਦਤਾ ਦਰਸ਼ਨ, ਉਸਦੇ ਦਰਸ਼ਨ ਤੋਂ ਭਾਵ ਫਿਲੋਸਫੀ ਵੀ ਹੁੰਦਾ ਇੱਥੇ, ਪਰ ਦਰਸ਼ਨ ਦੀਦਾਰ ਨੇ, ਤੇ ਅਕਾਲ ਪੁਰਖ ਦੇ ਦਰਸ਼ਨ ਕਿਸੇ ਯਾਨੀ ਕਿ ਮੂਰਤ ਦੇ ਵਿੱਚ ਨਹੀਂ, ਰੂਹਾਨੀਅਤ ਦੇ ਹੀ ਹੁੰਦੇ ਆ, ਉਹਦੀ ਤਾਂ ਆਸ ਹੀ ਨਹੀਂ ਹੈ। ਜਿਵੇਂ ਕਬੀਰ ਸਾਹਿਬ ਵੀ ਇੱਕ ਥਾਂ ਤੇ ਕਹਿੰਦੇ ਆ, ਕਹਿੰਦੇ ਆ ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ। ਗੁਰੂ ਨਾਨਕ ਪਾਤਸ਼ਾਹ ਪਾਰਥਰ ਜੋਗੀ ਨੂੰ ਕਹਿੰਦੇ ਆ ਉੱਥੇ, ਉਸਨੂੰ ਇਹੀ ਕਹਿੰਦੇ ਆ ਕਿ ਉਸ ਅਕਾਲ ਪੁਰਖ ਦੇ ਦਰ ਦਾ, ਪ੍ਰੀਤਮ ਦੇ ਦੀਦਾਰ ਦਾ, ਯਾਨੀ ਕਿ ਉਸ ਦਾ ਰਾਹੀ ਹੋਵੇ ਤੇ ਉਹ ਇਸ ਛੂਛੇ ਮੱਧ ਦੇ ਵਿੱਚ, ਮਤਲਬ ਸਾ ਪੂਰਾ ਸਾਚ ਪਿਆਲਾ ਸਹਿਜੇ, ਕਿਸੇ ਪਿਲਾਏ ਜਿਸੇ ਮੁਕਤ ਨਜ਼ਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮੱਧ ਛੂਛੇ ਪਾਇ ਤਰੇ। ਸੋ ਉਹ ਅੰਮ੍ਰਿਤਮਈ ਬਾਣੀ, ਉਹ ਵਿਚਾਰ, ਉਹੀ ਅਕਾਲ ਪੁਰਖ ਦੇ ਦਰਸ਼ਨ ਨੇ। ਬੇਸਿਕਲੀ ਅਸੀਂ ਪਹਿਲੇ ਹਿੱਸੇ ਦੇ ਵਿੱਚ ਸ਼ਬਦ ਲਗਾਇਆ ਹੋਇਆ ਸੀ, ਗੁਰੂ ਸਾਹਿਬ ਕਹਿੰਦੇ ਆ, ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਉਹ ਕਹਿੰਦੇ ਆ ਮੁਕਤ ਭੁਗਤ ਜੁਗਤ ਤੇਰੀ ਸੇਵਾ। ਗੁਰਸਿੱਖ ਦੇ ਵਾਸਤੇ ਜਿਹੜੀ ਮੁਕਤੀ ਆ, ਸੰਸਾਰ ਨੂੰ ਭੋਗਣਾ, ਗੁਰੂ ਆਸ਼ੇ ਅਨੁਸਾਰ ਜੀਵਨ ਜੀਵਣਾ ਚੜ੍ਹਦੀ ਕਲਾ ਦੇ ਵਿੱਚ ਤਿਆਗ ਤੋਂ ਬਿਨਾਂ, ਮੁਕਤ ਭੁਗਤ ਜੁਗਤ, ਉਹ ਮਾਰਗ, ਉਹ ਕੁਆਲਿਟੀ ਜਿਸ ਦੇ ਨਾਲ ਜਿਉਣਾ ਹੈ, ਜਿਹੜਾ ਉਹ ਜੀਵਨ ਦਾ ਫਲਸਫਾ ਹੈ, ਜਿਹੜੀ ਜੀਵਨ ਦੀ ਜੁਗਤ ਹੈ, ਉਹ ਤੇਰੀ ਸੇਵਾ ਵਿੱਚ ਹੀ ਹੈ। ਪਰ ਕੰਡੀਸ਼ਨ ਇਹ ਆ ਕਿ ਜਿਹੜਾ ਆਪਣੇ ਆਪ ਨੂੰ ਤੇਰੀ ਸਿਫਤ ਸਲਾਹ ਕਰਕੇ ਆਪਣੇ ਆਚਰਣ ਨੂੰ ਟਾਲ ਕੇ ਤੇਰੇ ਉਸ ਮਿਹਰ ਦਾ ਪਾਤਰ ਬਣਦਾ ਹੈ ਜਿਸ ਤੂੰ ਆਪ ਕਰਾਏ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਅੱਗੇ ਗੁਰੂ ਸਾਹਿਬ ਇਹ ਕਹਿੰਦੇ ਆ, ਤਹਾਂ ਬੈਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ। ਬੈਕੁੰਠ ਵੀ ਉਸ ਥਾਂ ਤੇ ਆ ਜਿੱਥੇ ਤੇਰਾ ਕੀਰਤਨ ਹੋ ਰਿਹਾ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਤੇ ਜਿਸ ਨੂੰ ਤੂੰ ਆਪ ਉਹਦੇ ਅੰਦਰ ਉਹ ਸ਼ਰਧਾ ਪਾਉਂਦਾ। ਆਓ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਸ, ਕਿਉਂਕਿ ਬਾਣੀ ਦੇ ਵਿੱਚ ਗੁਰੂ ਸਾਹਿਬ ਇਹ ਵੀ ਕਹਿ ਰਹੇ ਆ ਨਿੱਜੀ ਤੌਰ ਤੇ, ਉਸ ਤਰ੍ਹਾਂ ਖਾਲਸਾ ਰਾਜ ਦੀ ਗੱਲ ਆਪਾਂ ਨਹੀਂ ਕਰ ਰਹੇ, ਪਰ ਇੱਕ ਵਿਅਕਤੀ ਜਿਹੜਾ ਪਰਸਨਲੀ ਮੰਗ ਕਰਦਾ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਇਹ ਬਾਣੀ ਦਾ ਆਸ਼ਾ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ ਹੋਰ ਕਈ ਥਾਵਾਂ ਤੇ ਇਸ ਚੀਜ਼ ਨੂੰ ਜਿਹੜਾ ਉਭਾਰਿਆ ਗਿਆ ਹੈ, ਵਿਚਾਰਿਆ ਗਿਆ ਹੈ। ਬਾਣੀ ਦੇ ਅੰਦਰ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ ਕਿ ਜਿਹੜਾ, ਕਿਉਂਕਿ ਅਸੀਂ ਜਦੋਂ ਵੀ ਸਾਡੇ ਕੋਲ ਮੁਕਤੀ ਸ਼ਬਦ ਆਉਂਦਾ ਹੈ, ਕਿਉਂਕਿ ਅਸੀਂ ਭਾਰਤੀ ਮਾਈਥੋਲੋਜੀ ਮਨੂਵਾਦ ਗਰੜ ਪੁਰਾਣ ਇਹਨਾਂ ਦੀ ਹੀ ਵਿਆਖਿਆ ਦੇ ਆਧਾਰ ਤੇ ਬਾਣੀ ਸੁਣੀ ਹੁੰਦੀ ਹੈ, ਤੇ ਸਾਨੂੰ ਇੱਕਦਮ ਸਾਡੇ ਜ਼ਿਹਨ ਦੇ ਵਿੱਚ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਗੱਲ ਚਲੀ ਜਾਂਦੀ ਹੈ। ਭਾਰਤ ਦੇ ਵਿੱਚ ਬਹੁਤ ਧਰਮ ਵੀ ਹੋਇਆ, ਜੈਨ ਧਰਮ ਵੀ ਹੋਇਆ, ਉਹਨਾਂ ਦੇ ਕੋਲ ਜਿਹੜਾ ਮੁਕਤੀ ਦਾ ਮਾਰਗ ਸੀ ਉਹ ਵੀ ਇਹੀ ਸੀ ਕਿ ਉਹ ਕਹਿੰਦੇ ਆ ਸੰਸਾਰ ਦੁੱਖਾਂ ਦਾ ਘਰ ਹੈ, ਤੇ ਇਹਨਾਂ ਦੁੱਖਾਂ ਤੋਂ ਨਿਜਾਤ ਕਿਵੇਂ ਪਾਈਏ, ਇਸ ਨੂੰ ਉਹ ਮੁਕਤੀ ਕਹਿੰਦੇ ਆ। ਤੇ ਉਹ ਮੁਕਤ ਵੀ ਜਿਹੜਾ ਹੋਣਾ ਹੈ, ਜਿਸ ਨੂੰ ਉਹ ਨਿਰਵਾਣ ਕਹਿੰਦੇ ਆ ਜਾਂ ਜੈਨ ਧਰਮ, ਉਹ ਇਹ ਕਹਿੰਦੇ ਵੀ ਇਸ ਜੀਵਨ ਦੇ ਵਿੱਚ ਹੀ ਜਿਹੜਾ, ਜਾਂ ਇੱਕ ਹੋਰ ਵਿਚਾਰਧਾਰਾ ਭਾਰਤ ਦੇ ਵਿੱਚ ਹੋਈ ਹੈ ਜਿਸਨੂੰ ਚਾਰ ਵਾਕ, ਉਹ ਕਹਿੰਦੇ ਆ ਮੌਤ ਹੀ ਉਸ ਤਰ੍ਹਾਂ ਦੀ ਮੁਕਤੀ ਹੈ। ਕਿਹੜੀ ਮੁਕਤੀ? ਜਿਸ ਨੂੰ ਆਮ ਤੌਰ ਤੇ ਅਸੀਂ ਜਦੋਂ ਵਿਚਾਰਦੇ ਹਾਂ, ਜਿਸ ਮੁਕਤੀ ਦੀ ਅਸੀਂ ਗੱਲ ਕਰਦੇ ਹਾਂ, ਤੇ ਉੱਥੇ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਤੀਸਰੇ ਗੁਰੂ ਪਾਤਸ਼ਾਹ ਕਹਿੰਦੇ ਆ ਜੀਵਤ ਮਰੇ ਮਰੇ ਪੁਨ ਜੀਵੈ ਤਾਂ ਮੁੱਖ ਅੰਤਰ ਪਾਏ, ਤੁਰ ਕਰਮ ਨਾ ਪਾਈਐ ਪ੍ਰਾਣੀ ਵਿਣ ਕਰਮਾਂ ਕਿਆ ਪਾਏ। ਹੁਣ ਇੱਥੇ ਕਰਮ ਜਿਹੜੇ ਨੇ ਸਾਡੇ ਐਕਸ਼ਨਸ ਨੇ, ਸਾਡੀਆਂ ਡੀਡਸ ਨੇ। ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰਦਾਸ ਭਾਈ ਗੁਰਦਾਸ ਜੀ ਦੇ ਬਚਨ ਜਿਹੜੇ ਕਹਿੰਦੇ ਕਿ ਵੀ ਉਸ ਰਸਤਾ ਤਾਂ ਪੁੱਛਦੇ ਹਾਂ

0: ਨਹੀਂ ਆਉਣਾ, ਕਿਉਂ ਨਹੀਂ ਆਉਣਾ? ਕਿਉਂਕਿ ਜਮ ਹੋਣ ਤੇ ਤਾਂ ਆਣਗੇ ਨਾ। ਕਬੀਰ ਸਾਹਿਬ ਇਸੇ ਕਰਕੇ ਜਿਨ ਮੈਂ ਤਾਂ ਉਸ ਕੋਲ ਜਿਸਨੇ ਉਹਨੂੰ ਉਹਦੇ ਬੜੇ ਉਸਨੂੰ ਨਿੱਕੇ ਜਿਹੇ ਨਾਂ ਨਾਲ ਕਹਿੰਦੇ, ਜਿਸ ਮਾਲਕ ਨੇ ਉਹ ਜੰਮੂਆ ਸਿਰਜਿਆ ਹੈ, ਮੈਂ ਤਾਂ ਉਸਦਾ ਬਾਸ਼ਕ ਹਾਂ, ਉਹ ਮੇਰਾ ਕੀ ਕਰੇਗਾ। ਭਾਵ ਜਿਹੜੀਆਂ ਇਹ ਕਾਲਪਨਿਕ ਜਿਹੜੀਆਂ ਥਿਉਰੀਆਂ ਸਾਡੇ ਸਾਹਮਣੇ, ਭਾਵੇਂ ਉਹ ਆਪਾਂ ਕਹਿੰਦੇ ਹਾਂ ਗਰਲ ਪੁਰਾਣ ਹੋਵੇ, ਕੋਈ ਹੋਰ ਪੁਰਾਣ ਹੋਵੇ, ਸ਼ਿਵ ਪੁਰਾਣ ਹੋਵੇ, ਜਿਨ੍ਹਾਂ ਨੇ ਵੀ ਸਾਡੇ ਸਾਹਮਣੇ ਰੱਖੀਆਂ ਨੇ, ਉਹਨਾਂ ਦੀ ਅਸਲੀਅਤ ਹੀ ਨਹੀਂ, ਵਾਸਤਵਿਕਤਾ ਹੀ ਨਹੀਂ। ਜਦੋਂ ਸਾਨੂੰ ਵਾਸਤਵਿਕਤਾ ਪ੍ਰਾਪਤ ਮਿਲ ਗਈ, ਹੁਣ ਅਸੀਂ ਇਸ ਭਰਮ ਚ ਵੀ ਆ ਕਿਹੜਾ ਨਾਂ ਲੈਣਾ ਹੈ, ਜਾਂ ਅਕਾਲ ਪੁਰਖ ਦਾ ਸਿਮਰਨ ਕਰਨਾ, ਉਸਨੂੰ ਚੇਤੇ ਰੱਖਣਾ ਹੈ, ਤਾਂ ਨਾਂ ਕਿਹੜਾ ਲੈਣਾ? ਕੋਈ ਬੋਲੇ ਰਾਮ ਰਾਮ, ਕੋਈ ਕੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਏ। ਗੁਰੂ ਸਾਹਿਬ ਕਹਿੰਦੇ ਕੋਈ ਵੀ ਨਾ, ਕੋਈ ਲੋਕੀ ਉਹ ਗਾ ਰਹੇ ਨੇ, ਉਹ ਗਾ ਰਹੇ ਨੇ, ਉਹ ਗਾ ਰਹੇ ਨੇ, ਮੈਟਰ ਹੀ ਨਹੀਂ ਕਰਦਾ। ਕਾਰਨ ਕਰਨ ਕਰੀਮ ਕਿਰਪਾ ਧਾਰਨੀ, ਸਾਰਾ ਜਿਹੜਾ ਕ੍ਰੀਏਸ਼ਨ ਹੈ, ਦੀ ਕਾਜ਼ ਆਫ ਕਾਜ਼ਿਸ ਕੌਣ ਹੈ? ਉਹ ਅਕਾਲ ਪੁਰਖ ਹੈ, ਤੇ ਉਸ ਅਕਾਲ ਪੁਰਖ ਨੇ ਹੀ ਸਾਰੀ ਕਿਰਪਾ ਕਰ ਜਾਣੀ ਹੈ। ਤੇ ਉਸੇ ਸ਼ਬਦ ਦੇ ਅੰਤ ਤੇ ਗੁਰੂ ਸਾਹਿਬ ਜਦੋਂ ਸਮਝਾਉਂਦੇ ਆ, ਕਹਿੰਦੇ ਆ ਕੋਈ ਪੁੱਛ, ਕੋਈ ਓੜੇ ਨੀਲ, ਕੋਈ ਸਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਪਾਤਸ਼ਾਹ ਪਿਸ਼ਟ, ਕੋਈ ਸਿੱਖ ਹਿੰਦੂ, ਕੋਈ ਸਵਰਗ ਦੀ ਮੰਗ ਕਰਦਾ, ਕੋਈ ਬਹਿਸ਼ਤ ਦੀ ਗੱਲ ਕਰਦਾ, ਪਰ ਸਾਰਿਆਂ ਤੋਂ ਵਾਸਤਵਿਕਤਾ ਕੀ ਹੈ, ਅਸਲੀਅਤ ਕੀ ਹੈ? ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਦਾ ਤਿੰਨ ਭੇਜਾ, ਜਿਸ ਨੂੰ ਉਸ ਅਕਾਲ ਪੁਰਖ ਦੇ ਲਾਜ ਆਫ ਕਾਸਮਾਸ ਹੁਕਮ ਦੀ ਸਮਝ ਆ ਗਈ, ਜਿਸ ਨੂੰ ਉਸਦੀ ਪਹਿਚਾਣ ਹੋ ਗਈ, ਉਸੇ ਨੂੰ ਹੀ ਤਾਂ ਅਕਾਲ ਪੁਰਖ ਦਾ ਭੇਦ ਪਤਾ ਲੱਗਿਆ। ਅਕਾਲ ਪੁਰਖ ਦੇ ਦੀਦਾਰ ਕੀ ਨੇ? ਅਕਾਲ ਪੁਰਖ ਦੇ ਦੀਦਾਰ, ਅਕਾਲ ਪੁਰਖ ਦੇ ਸਮਝ, ਉਸਦਾ ਭੇਦ ਸਮਝਣਾ। ਅਕਾਲ ਪੁਰਖ ਜ਼ਾਹਰੀ ਤੌਰ ਤੇ ਕਿਸੇ ਰੂਪ ਨਾ, ਰੇਖ ਨਾ, ਰੰਗ, ਕਿਸ ਤਰ੍ਹਾਂ ਗੁਣ ਦੇ ਪ੍ਰਭਿੰਨ, ਕਿਸੇ ਬੁਝਾਏ ਨਾਨਕਾ ਜੀ ਸੋਵੇ ਸੋ ਪਸੰਦ, ਉਸ ਨੂੰ ਉਸ ਤਰ੍ਹਾਂ ਕਿਸੇ ਸ਼ਕਲ ਸੂਰਤ ਦੇ ਵਿੱਚ, ਕਿਸੇ ਮੂਰਤੀ ਦੇ ਵਿੱਚ, ਕਿਸੇ ਤਸਵੀਰ ਦੇ ਵਿੱਚ, ਕਿਸੇ ਆਕਾਰ ਦੇ ਵਿੱਚ ਤਾਂ ਦੇਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਨਿਰਾਕਾਰ ਹੈ। ਪਰ ਜਿਸ ਵਿਅਕਤੀ ਨੂੰ ਉਸ ਨੇ ਆਪੇ ਕਿਰਪਾ ਕਰਕੇ, ਜਿਸ ਤੇ ਉਹ ਦਿਆਲ ਹੋ ਗਿਆ, ਖੁਸ਼ ਹੋ ਗਿਆ, ਉਹ ਉਸ ਨੂੰ ਉਹ ਆਪਣੀ ਸਮਝ ਆਪ ਦੇ ਦਿੰਦਾ। ਕਹੋ ਨਾਨਕ ਰੂਪ ਨਾ, ਰੇਖ ਨਾ, ਰੰਗ, ਕਿਸ ਤਰ੍ਹਾਂ ਗਾਉਂਦੇ ਪ੍ਰਭਿੰਨ, ਕਿਸੇ ਬੁਝਾਏ ਨਾਨਕ, ਨਾਨਕ ਜੀ ਕਹਿੰਦੇ ਨੇ ਉਸੇ ਨੂੰ ਉਹ ਸਮਝਾ ਦਿੰਦਾ ਜਿਸ ਤੇ ਆਪ ਮਿਹਰਬਾਨ। ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਸੇ ਮੁਕਤੀ ਦਾ, ਹਾਂ ਗੁਰਬਾਣੀ ਦੇ ਵਿੱਚ ਜੀਵਨ ਮੁਕਤ ਦਾ ਕੰਸੈਪਟ। ਭਗਤ ਸਾਹਿਬਾਨ ਵੀ ਦੋ ਤਿੰਨ ਥਾਵਾਂ ਤੇ ਕਹਿ ਰਹੇ ਨੇ, ਸਾਨੂੰ ਬਾਰ ਬਾਰ ਕਹਿ ਰਹੇ ਨੇ, ਕੀ ਕਹਿੰਦੇ ਆ? ਆਪਾਂ ਬੈਣੀ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਮੈਂ ਹੁਣ ਕਹਿੰਦਾ, ਜੀਵਤ ਮਰੇ ਮਰੇ ਫੁਰ ਜੀਵੇ, ਤਾਂ ਮੁੱਖ ਅੰਤਰ ਪਾਏ, ਤੁਰ ਕਰਮ ਨਾ ਪਾਇਆ ਪ੍ਰਾਣੀ, ਮੈਂ ਕਰਮਾ ਕਿਆ ਪਾਏ। ਇਸੇ ਤਰ੍ਹਾਂ ਭਗਤ ਸਾਹਿਬਾਨ ਸਾਨੂੰ ਬੜੇ ਵਿਸਥਾਰ ਨਾਲ ਉਹ ਕਹਿੰਦੇ ਆ ਕਿ ਜਦ ਸਾਨੂੰ ਇਹ ਪਤਾ ਹੈ ਕਿ ਭਾਈ ਇਹ ਸਰੀਰ ਨਾਸ਼ਮਾਨ ਹੋ ਜਾਣਾ, ਨਿਕੁੱਟੀ ਤੇ ਦੇਖ ਤੁਨ ਉਪਜੇ, ਮਾਨ ਕਰਤ ਨਹੀਂ ਬੁਝੇ, ਉਹ ਤਾਂ ਵੀ ਨਹੀਂ ਸਮਝਦਾ ਆਪਣੇ ਇਰਦ ਗਿਰਦ ਜਿਹੜਾ ਸਾਰਾ ਪਸਾਰਾ ਬਾਲ ਬੱਚੇ ਸਾਰੇ ਇਸ ਨੂੰ ਦੇਖ ਕੇ ਖੁਸ਼ ਤਾਂ ਹੁੰਦਾ ਹੈ, ਪਰ ਅਸਲੀਅਤ ਨੂੰ ਨਹੀਂ ਸਮਝਦਾ, ਤੇ ਲਾਲਚ ਵੀ ਨਹੀਂ ਛੱਡਦਾ, ਵਿਕਾਰ ਵੀ ਨਹੀਂ ਛੱਡਦਾ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੇ, ਅੱਖਾਂ ਦੇ ਸਾਹਮਣੇ ਸਾਰਾ ਕੁਛ ਹੈ ਪਰ ਸਮਝ ਨਹੀਂ। ਕਿਉਂ? ਬਾਣੀ ਚ ਵੀ ਆਉਂਦਾ ਨਾ ਕਿ ਅੱਖਾਂ ਦੇਖ ਨਾ ਰੱਜੀਆਂ, ਬਹੁ ਰੰਗ ਤਮਸ, ਰੱਜਦੀਆਂ ਹੀ ਨਹੀਂ। ਇਸੇ ਤਰ੍ਹਾਂ ਬਾਕਾ ਤੇਜ ਉੱਡਿਆ ਮਨ ਪੰਖੀ, ਕਰ ਆਂਗਨ ਨਾ ਸੁਖਾਏ, ਤੇ ਜਦੋਂ ਇਹ ਜਿਹੜੀ ਦੇਹ ਆ ਇਹ ਚਲਾ ਗਿਆ, ਦੇਹ ਉੱਥੇ ਰਹਿ ਗਈ, ਉੱਥੇ ਜੀਵ ਹੀ ਨਹੀਂ ਲੱਗਦਾ, पर फिर भी मनो फिर जीवन की आस एक बार देह चली जाती है जरूर, मतलब जिस तरह मौत हो जाती है तो घर कोई रखता भी नहीं। बैणी कहे सुनो रे भगतो मरण मुक्त किन पाए, असि यह आस लाया कि मर मरण तो बाद कोई मुक्ति मिलेगा, मरण तो बाद मुक्ति का कौन मिलेगी। इसे तरह भगत नामदेव जी कह रहे, वो कह रहा मोए होए जे मुक्त देवेगा मुक्त न जाने कोयला, वो मुक्ति कौन जानता। गुरु नानक पातशाह सानू बड़े विस्तार नाल मिसाल दे के यह चीज समझा कि किसनों की पता कौन कितने। आप हमने जिक्र किया ना कि बाणी के जिक्र आ गया बार बार कि असल दे बैकुंठ स्वर्ग कितने है। कबीर साहब भी यही गल कह रहे हैं, कहो कबीर अब कहिए कहा है, उस शब्द जिथे वह कहें आपन आपका मरम ना जानना बातन ही बैकुंठ बखाना, उस शब्द चो कहें कहो कबीर अब कहिए कहा साध संगत बैकुंठे आए। जिथे किसनू दसी जिथे साध संगत है उथे ही बैकुंठ। मैनू याद है आप एक दिन बैठे सी प्रोफेसर गुरचरण सिंह अजकल प्रिंसिपल ने गुरमत ज्ञान मिशनरी कॉलेज के, वो एक बार जिक्र करते क्योंकि उन्होंने थाईलैंड वाले भी कहते थाईलैंड के कहें बैठे से गुरद्वारा साहब के बैंकॉक के, उन्होंने एक नौजवान आया बड़ा ड्रेस पा के चौला पा के बाहर कृपान रख के अंदर आया, तो कहते स्टेज के पिछले पास बैठे सन को आके बैठ के उन्होंने कहता सचखंड कितने थे। वो कहना मैनू कहना पै गया कि इतने जो बैठे हैं सचखंड नहीं है होर कितने हो सकता। कहना नहीं जी मेरा वो मतलब नहीं है, वह मतलब यह सी कि जिथे गुरु साहब का सुखासन होया होंदा जिथे बीड़ा रात में जो आराम वास्ते असी गुरु महाराज का सरूप लैके जाते हैं उसनों सचखंड उस तो अलावा नजर ही नहीं सी आना। कहना भी मैं उन्होंने कहा कि जिथे असी बैठे थे जो इतने सत्संग हो रहा जो इतने कीर्तन हो रहा ते होर सचखंड होर कितने होएगा। यानी कि यह भी साड़ी एक त्रासदी है। दूजे पासे असी कई बारी सिर्फ एक शब्द का उच्चारण भावे जिस तरह हुण मैं जिक्र किया कि बाणी के विच आया ना कोई बोले राम राम कोई खुदाए कोई सेवे गुसईया, एक शब्द का रटन ही करन नूं असी यह मान लें कि असी सिमरन कर रहे। सिमरन का मतलब है याद, याद जिहड़ी आ उह तुरदिआं फिरदिआं करनी। जिस तरह कबीर साहब हवाला देंदे ने भगत त्रिलोचन जी की वार्ता का, उन्होंने समझा रहे ने नामदेव जी, वो कहते नामा कहे त्रिलोचना मुखते राम समाल हाथ पांव कर काम सब चीत निरंजन। क्योंकि नामदेव जी जब उन्होंने मिले वो देखे अपने काम च लगे हुए ने, कहते मैं तो सोचा सी भगती कर रहे होने किसी होर ढंग, वो कहता नामा माया मोहया कहे त्रिलोचन मीत काहे छीपे छाए लै राम ना लागे चीत। ते अगो जवाब आया रामा कहे त्रिलोचना नामा कहे त्रिलोचना मुखते राम समाल हाथ पाओ कर काम सब चीत निरंजन नाल। ते फिर उत्थे एक अच्छे शब्द दे विच ही एक सीधा जरा उन्होंने नामदेव जी नूं उपदेश दिता है, ये नामदेव जी ने त्रिलोचन जी नूं उस शब्द भी हैगा आ नीले कागज ओदे विच सारा जिक्र करते ने कि वह किस तरह असी जरा कनक कला मन राम नामा बेदियले जैसे कनक कला चित मांडियले उस शब्द समझा। इस तरह जिस शब्द का हुण मैं जिक्र किया कि गुरु साहब यह कह रहे कोई कुछ बोलता कोई कुछ करता, एक छोटी जी मिसाल मैं याद आती है कि तोता राम राम करता हो तोते राम राम नहीं समझ आता, आप फिर किसी प्रोग्राम के इसका जिक्र करा, पर सीधी गल है गुरु नानक पातशाह एक गल उत्थे ही समाप्त कर रहे हो, कहते एक दबे एक दजिए एक ना कुत्ते खाएं एक पानी विच उसलटिए एक भी हसण पाए नानक ए ना जापे किथे जाए। नानक जी कहते हैं भाई लोग भिन्न भिन्न तरीकों के नाल बॉडी नूं डिस्ट्रॉय तो करते हैं
1: ट्यून करो पंजाबी रेडियो।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰ ਸਰਵਣ ਕਰ ਰਹੇ ਸੀ, ਜ਼ਿਕਰ ਚੱਲ ਰਿਹਾ ਸੀ ਗੁਰਬਾਣੀ ਅਨੁਸਾਰ ਬੈਕੁੰਠ ਜਾਂ ਸਵਰਗ ਜਾਂ ਗੁਰਬਾਣੀ ਅਨੁਸਾਰ ਮੁਕਤੀ ਦਾ ਮਾਰਗ ਕੀ ਹੈ। ਇਸੇ ਲੜੀ ਦੇ ਵਿੱਚ ਅੱਜ ਅਸੀਂ ਕਬੀਰ ਸਾਹਿਬ ਦੀ ਇਸ ਪੰਕਤੀ ਨੂੰ ਲੈ ਰਹੇ ਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਕਬੀਰ ਸਾਹਿਬ ਫਰਮਾਉਂਦੇ ਨੇ, ਸਭ ਕੋਈ ਚਲਤ ਕਹਿਤ ਹੈ ਊਹਾ, ਨਾ ਜਾਣੋ ਬੈਕੁੰਠ ਹੈ ਕਹਾਂ ਰਹਾਓ। ਆਪਾਂ ਇਸ ਸ਼ਬਦ ਨੂੰ ਵਿਚਾਰਾਂਗੇ, ਪਰ ਇਸ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਉਸ ਜਿਹੜਾ ਵਿਚਾਰ ਚੱਲ ਰਿਹਾ ਸੀ ਉਸਦੀ ਕੰਟੀਨਿਊਟੀ ਗੱਲ ਕਰ ਰਹੇ ਸੀ ਅਸੀਂ, ਕਿ ਨਾਮ ਜਿਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ, ਸਿਮਰਨ ਸ਼ਬਦ ਦਾ ਅਰਥ ਹੀ ਆ ਚੇਤੇ ਰੱਖਣਾ, ਰੈਪੂਟੇਸ਼ਨ ਨੇ, ਜਿਸ ਨੂੰ ਆਪਾਂ ਤੋਤਾ ਰੱਟਣ ਵੀ ਕਈ ਵਾਰੀ ਕਹਿ ਸਕਦੇ ਹਾਂ, ਕਿਉਂਕਿ ਬਾਣੀ ਦੇ ਵਿੱਚ ਹੀ ਜ਼ਿਕਰ ਆਉਂਦਾ ਹੈ। ਬਾਣੀ ਹੀ ਸੈਲਫ ਐਕਸਪਲੇਨੇਟਰੀ ਜਿਹੜਾ ਇੱਕ ਸਾਡੇ ਵਾਸਤੇ ਗਿਆਨ ਹੈ। ਬਾਣੀ 'ਚ ਸ਼ਬਦ ਆਉਂਦਾ ਹੈ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜੋ। ਹੁਣ ਇੱਥੇ ਇੱਕ ਦੁਨਿਆਵੀ ਮਾਂ ਜੇ ਅੱਜ ਦੇ ਜ਼ਮਾਨੇ 'ਚ ਅਸੀਂ ਦੇਖੀਏ ਤਾਂ ਉਹ ਤਾਂ ਦੁੱਧ ਪੋਤੋ ਹੋਰ ਪਤਨੀ ਕਿਹੜੀਆਂ ਅਸੀਸਾਂ ਦੇਵੇਗੀ, ਪਰ ਸਹੀ ਮਾਨਿਆਂ ਦੇ ਵਿੱਚ ਜੇ ਗੁਰਮਤ ਦੇ ਆਸ਼ੇ ਅਨੁਸਾਰ ਮਾਤਾ ਜਾਂ ਅਕਾਲ ਪੁਰਖ ਜਿਹੜਾ ਸਾਡਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਹਾਂ ਭੋਕੇ ਹਾਂ ਕਾਲਾ ਜੀ, ਉਹਨੇ ਵੀ ਅਸੀਸ ਦੇਣੀ ਹੋਵੇ ਤਾਂ ਇਹੀ ਅਪੂਤਾ ਮਾਤਾ ਕੀ ਅਸੀਸ, ਅਸੀਸ ਕੀ ਆ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜੋ। ਤੈਨੂੰ ਅੱਖ ਦੇ ਹੋਰ ਜਿੰਨੇ ਸਮੇਂ ਦੇ ਵਿੱਚ ਵੀ ਉਹ ਅਕਾਲ ਪੁਰਖ ਤੇਰੇ ਚੇਤੇ ਚੋਂ ਬਾਹਰ ਨਾ ਜਾਏ, ਭੁੱਲੇ ਨਾ ਵਿਸਰੇ ਨਾ, ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ। ਇਹ ਫਿਰ ਸਪਸ਼ਟ ਕਰ ਦਿੰਦੇ ਹਨ, ਜਿੱਤ ਸਿਮਰਤ, ਇਹ ਕਹਿਣਾ ਨਾ ਭੁੱਲਣਾ ਫਿਰ ਚੇਤੇ ਰੱਖਣਾ, ਜਿੱਤ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਭ ਹੀ ਜਾਪੋ, ਜਾਂ ਕਾ ਅੰਤ ਨਾ ਪਾ। ਜਿਸ ਨੂੰ ਚੇਤੇ ਰੱਖਣ ਨਾਲ ਤੇਰੀਆਂ ਕੁਲਾਂ ਦਾ ਆਧਾਰ ਹੋ ਜਾਏ, ਤੇਰੇ ਅੰਦਰੋਂ ਸਾਰੇ ਵਿਕਾਰ ਖਤਮ ਹੋ ਜਾਣਗੇ, ਕਿਲ ਵਿੱਚ ਤੇਰੇ ਨਾਲ ਵਿਚਰਨ ਵਾਲੇ ਵੀ ਤੇਰੇ ਸਰੀਰ ਦੇ ਨਾਲ ਜੁੜੇ ਹੋਏ ਤੇਰੇ ਸੈਂਸਿਸ ਵੀ ਸ਼ੁੱਧ ਹੋ ਜਾਣਗੇ, ਸੋ ਹਰ ਹਰ ਤੁਮ ਸਦ ਹੀ ਜਾ। ਉਸ ਅਕਾਲ ਪੁਰਖ ਨੂੰ ਤੂੰ ਸਦਾ ਹੀ ਜਪਦਾ ਰਹਿ, ਜਪਣ ਤੋਂ ਭਾਵ ਗੁਰਬਾਣੀ 'ਚ ਸਮਝਣਾ ਹੈ, ਗਿਆਨ ਪ੍ਰਾਪਤ, ਜਪ ਆਦ ਸੱਚ ਜੁਗਾਦ ਸੱਚ, ਇੱਥੋਂ ਜਪਣ ਦੀ ਕਿਰਿਆ ਆਰੰਭ ਹੁੰਦੀ ਹੈ। ਮੰਦਾਵਣੀ ਤੱਕ ਸਲੋਕ ਮਹਿਲਾ ਪੰਜਵਾਂ, ਤੇਰਾ ਕੀਤਾ ਜਤੋ ਨਾਈ, ਭਾਵ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਸ਼ਬਦ। ਤੇ ਇਸੇ ਕਰਕੇ ਜਿਸ ਸਿਮਰਨ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਆਪਾਂ ਉਸਨੂੰ ਉਸੇ ਤਰ੍ਹਾਂ ਤੋਤਾ ਰਟਨ ਹੀ ਕਰਨਾ ਹੈ, ਕਿਉਂਕਿ ਬਾਣੀ 'ਚ ਕਬੀਰ ਸਾਹਿਬ ਇਹ ਕਹਿੰਦਾ ਰਾਮ ਰਾਮ ਸਭ ਕੋ ਕਹੇ, ਰਾਮ ਨਾ ਜਾਣਿਆ ਕੋਈ। ਹੁਣ ਰਾਮ ਨੂੰ ਜਪਣਾ ਕਿਵੇਂ, ਸਿਮਰਨ ਕਿਵੇਂ ਕਰਨਾ? ਗਿਆਨੀ ਹਰਭਜਨ ਸਿੰਘ ਜੀ ਨਿਊਯਾਰਕ ਵਾਲੇ, ਜੋ ਕਿ ਗੁਰਮਤ ਮਿਸ਼ਨਰੀ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ, ਜੋ ਕਿ ਸ਼੍ਰੋਮਣੀ ਕਮੇਟੀ ਦੇ ਤਹਿਤ ਹੈ, ਉਹਨਾਂ ਦੇ ਤੋਂ ਪੜ੍ਹੇ ਹੋਏ ਭਾਈ ਪ੍ਰੋਫੈਸਰ ਸਾਹਿਬ ਸਿੰਘ, ਪ੍ਰਿੰਸੀਪਲ ਨਾਂ ਭੁੱਲ ਗਿਆ, ਜੋਤ ਸਿੰਘ, ਇਹਨਾਂ ਦੇ ਸਟੂਡੈਂਟ ਰਹੇ ਸਨ, ਉੱਥੋਂ ਪੜ੍ਹੇ ਹੋਏ ਸਨ। ਉਹ ਇੱਕ ਵਾਰ ਇੱਕ ਕਹਾਣੀ
ਇੱਕ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ ਆਪਾਂ ਜਾਂ ਇਸੇ ਹੀ ਰੇਡੀਓ ਤੋਂ ਜਪਜੀ ਸਾਹਿਬ ਦੀ ਇੱਕ ਲੜੀਵਾਰ ਉਹ ਕਥਾ ਉਹਨਾਂ ਦੀ ਸੁਣਾਉਂਦੇ ਸਾਂ, ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ। ਉਹ ਕਹਿੰਦੇ ਇੱਕ ਬੰਦੇ ਨੇ ਤੋਤਾ ਰੱਖ ਲਿਆ, ਤੋਤਾ ਪਿੰਜਰੇ 'ਚ ਰੱਖਿਆ, ਤੋਤੇ ਨੂੰ ਸਿਖਾ ਦਿੱਤਾ ਆਜ਼ਾਦੀ। ਤੇ ਕਹਿੰਦੇ ਬਈ ਤੋਤਾ ਹਮੇਸ਼ਾ ਆਜ਼ਾਦੀ ਆਜ਼ਾਦੀ ਆਜ਼ਾਦੀ ਕਹੀ ਜਾਏ, ਰੱਟ ਲਾਈ ਜਾਏ। ਭਾਵ ਉਹ ਰੈਪੀਟੀਸ਼ਨ ਕਰ ਰਿਹਾ ਸੀ ਜਿਸ ਨੂੰ ਅਸੀਂ ਅੱਜ ਦੀ ਭਾਸ਼ਾ ਵਿੱਚ ਸਿਮਰਨ ਕਹਿ ਦਿੰਦੇ। ਇਸੇ ਸ਼ਬਦ ਸਿਮਰਨ ਵੈਸੇ ਇੱਕ ਸ਼ਬਦ ਦਾ ਨਹੀਂ ਹੁੰਦਾ। ਮੈਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਗੁਰੂ ਸਾਹਿਬ ਕਹਿੰਦੇ ਆ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਕ ਸਈਆਂ। ਪਰ ਉੱਥੇ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਵੀ ਜਦ ਤੱਕ ਸਮਝਿਆ ਨਾ, ਕਿਉਂਕਿ ਰਾਮ ਨੂੰ ਪਾਉਣ ਵਾਸਤੇ ਮਨ ਦੇ ਰਾਮ ਲਿਆ ਹੈ ਬੋਲ, ਕੰਚਨ ਸਿਉ ਨਹੀਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਰਾਮ ਨੂੰ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੇ ਵਾਸਤੇ ਪ੍ਰਾਪਰ ਸਮਰਪਣ ਚਾਹੀਦਾ। ਤੇ ਇਸੇ ਵਾਸਤੇ ਉਹ ਕਹਿੰਦਾ ਵੀ ਉਹ ਆਜ਼ਾਦੀ ਆਜ਼ਾਦੀ ਕਰਦਾ ਰਹਿੰਦਾ ਸੀ। ਉਹਨਾਂ ਦੇ ਘਰ ਕੋਈ ਮਹਿਮਾਨ ਆਇਆ, ਉਸ ਮਹਿਮਾਨ ਨੇ ਗੈਸਟ ਨੇ ਉਹਦੀ ਪੁਕਾਰ ਸੁਣੀ, ਉਹਨੂੰ ਸਮਝ ਆ ਗਈ ਕਿ ਸ਼ਾਇਦ ਇਹ ਵਿਚਾਰਾ ਬੰਦ ਰੱਖਿਆ ਦਾ, ਉਹ ਕਹਿੰਦਾ ਮੈਨੂੰ ਫ੍ਰੀ ਕਰੋ। ਉਹਨੇ ਘਰ 'ਚ ਕੋਈ ਨਹੀਂ ਸੀ, ਉਹਨੇ ਉਹਦਾ ਦਰਵਾਜ਼ਾ ਖੋਲ੍ਹ ਦਿੱਤਾ ਉਹਦਾ ਪਿੰਜਰੇ ਦਾ, ਉਹ ਬਾਹਰ ਨਾ ਨਿਕਲੇ, ਉਹ ਆਜ਼ਾਦੀ ਆਜ਼ਾਦੀ ਕਰੀ ਜਾਏ। ਉਹਨੇ ਉਹਨੂੰ ਕਈ ਵਾਰ ਕਿਹਾ ਭਲਿਆ ਲੋਕਾਂ ਤੈਨੂੰ ਆਜ਼ਾਦ ਕਰ ਰਿਹਾ ਜਾ, ਫਿਰ ਉਹਨੇ ਹੱਥ ਨਾਲ ਉੱਥੋਂ ਕੱਢ ਕੇ ਬਾਹਰ ਹਵਾ ਵਿੱਚ ਉਡਾ ਦਿੱਤਾ। ਆਪਣੇ ਵੱਲੋਂ ਸੋਚਿਆ ਕਿ ਸ਼ਾਇਦ ਤੋਤਾ ਮੈਂ ਆਜ਼ਾਦ ਕਰ ਦਿੱਤਾ। ਕੁਝ ਦਿਨਾਂ ਬਾਅਦ ਉਹ ਮੁੜ ਕੇ ਆਇਆ, ਦੇਖਿਆ ਉਹੀ ਤੋਤਾ, ਉਹੀ ਪਿੰਜਰਾ, ਉਹੀ ਰੱਟ ਲੱਗੀ ਹੋਈ ਆ, ਆਜ਼ਾਦੀ ਆਜ਼ਾਦੀ ਆਜ਼ਾਦੀ। ਤੇ ਉਹ ਕਹਿੰਦਾ ਉਹਦੇ ਕੋਲੋਂ ਰਿਹਾ ਨਾ ਗਿਆ। ਉਸਨੇ ਮਾਲਕ ਨੂੰ ਪੁੱਛਿਆ, ਕਹਿੰਦਾ ਯਾਰ ਇਹ ਇਹਨੂੰ ਬੰਦ ਕਰਕੇ ਰੱਖਿਆ, ਆਜ਼ਾਦੀ ਆਜ਼ਾਦੀ ਪੁਕਾਰਦਾ ਹੈ, ਮੈਂ ਤੂੰ ਤੇ ਆਜ਼ਾਦ ਨਹੀਂ ਕੀਤਾ ਸੀ, ਪਤਾ ਨਹੀਂ ਤੂੰ ਕਿੱਥੋਂ ਫਿਰ ਫੜ ਕੇ ਲਿਆਂਦਾ। ਤੇ ਉਸਨੇ ਕਿਹਾ ਭਾਈ ਇਹ ਆਪ ਆ ਗਿਆ, ਇਹਨੂੰ ਕੀ ਪਤਾ ਆਜ਼ਾਦੀ ਕੀ ਹੁੰਦੀ ਹੈ, ਇਹਦੀ ਥਾਂ ਤਾਂ ਇਸ ਪਿੰਜਰੇ 'ਚ ਹੀ ਆ, ਤੂੰ ਛੱਡਿਆ ਮੁੜ ਕੇ ਘੁੰਮ ਘੁਮਾ ਕੇ ਫਿਰ ਮੁੜ ਕੇ ਆ ਕੇ ਉਸ ਪਿੰਜਰੇ 'ਚ ਚਲਾ ਗਿਆ। ਕਿਉਂਕਿ ਉਹਨੂੰ ਤਾਂ ਇਹ ਸ਼ਬਦ ਸਿਰਫ ਰੱਟ ਕਰਵਾਇਆ ਹੋਇਆ, ਉਹਨੂੰ ਇਹਦੇ ਅਰਥ ਨਹੀਂ ਪਤਾ। ਇਸੇ ਤਰ੍ਹਾਂ ਹੀ ਜਦੋਂ ਤੱਕ ਅਕਾਲ ਪੁਰਖ ਦੇ, ਜਦੋਂ ਕਬੀਰ ਸਾਹਿਬ ਇਹ ਕਹਿੰਦੇ ਨਾ ਰਾਮ ਰਾਮ ਸਭ ਕੋ ਕਹਿ ਰਾਮ ਨਾ ਪਾਇਆ ਜਾਏ, ਉਹ ਕੋਈ ਕਹਿਣ ਨਾਲ ਨਹੀਂ, ਜਦ ਤੱਕ ਉਸ ਕੰਸੈਪਟ ਨੂੰ, ਉਸ ਸਿਧਾਂਤ ਨੂੰ, ਉਸ ਗਿਆਨ ਨੂੰ, ਰਾਮ ਦੀ ਉਸ ਹਸਤੀ ਦਾ ਸੰਕਲਪ, ਜਦ ਤੱਕ ਅਕਾਲ ਦੀ ਉਸ ਹਸਤੀ ਦਾ ਸੰਕਲਪ ਜਦ ਤੱਕ ਸਾਡੇ ਹਿਰਦੇ ਦੇ ਵਿੱਚ ਵਿਦਮਾਨ ਨਹੀਂ ਹੁੰਦਾ, ਸਾਡਾ ਹਿਰਦਾ ਉਸਨੂੰ ਸਮਝਦਾ ਨਹੀਂ, ਅੰਡਰਸਟੈਂਡ ਨਹੀਂ ਕਰਦਾ। ਜਿਹੜੇ ਸ਼ਬਦ ਵੀ ਅਸੀਂ ਇਸੇ ਤਰ੍ਹਾਂ ਬਾਣੀ ਪੜ੍ਹੀ ਜਾਂਦੇ ਹਾਂ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਓਲ ਭੇਂਦਮ ਸਾਧੇ, ਪੰਜ ਜਣਾ ਸਿਉ ਸੰਗ ਨਾ ਛੁੱਟ ਗਿਆ, ਆਦੇ ਕੌਮ ਬਦਲੋ, ਇਕੱਲਾ ਪੜ੍ਹਨ ਨਾਲ ਨਹੀਂ। ਗੁਰੂ ਸਾਹਿਬ ਕਹਿੰਦੇ ਆ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂ ਨੇ। ਚੌਥੇ ਪਾਤਸ਼ਾਹ ਕਹਿੰਦੇ ਆ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਕਰਨ ਦੀ ਗੱਲ, ਉਸ ਵਿਚਾਰ ਨੂੰ ਜੀਣਾ ਹੈ, ਇਹ ਜਿਹੜਾ ਹੈ ਇਹ ਕੰਸੈਪਟ ਜਿਹੜਾ ਹੈ, ਕਿਉਂਕਿ ਆਪਾਂ ਪਿਛਲੇ ਐਪੀਸੋਡ ਨੂੰ ਕੰਟੀਨਿਊ ਕਰ ਰਹੇ ਸੀ, ਇਸ ਕਰਕੇ ਹੁਣ ਆਪਾਂ ਆ ਜਾਂਦੇ ਹਾਂ ਇਸ ਗੱਲ ਤੇ। ਇਹ ਵੀ ਜਿਹੜਾ ਸਾਡੇ ਕੋਲ ਇੱਕ ਭਰਮ ਹੈ, ਅਸੀਂ ਕਈ ਵਾਰੀ ਕਲਪਨਾ ਕਰਦੇ ਹਾਂ, ਸਾਡੇ ਕੋਲ ਗਰੜ ਪੁਰਾਣ ਹੋ ਗਿਆ, ਸਾਡੇ ਕੋਲ ਇਸਲਾਮਿਕ ਯਾਨੀ ਕਿ ਵਿਚਾਰਧਾਰਾ 'ਚੋਂ ਵੀ, ਹਾਲਾਂਕਿ ਇਸਲਾਮ ਦੇ ਵਿੱਚ ਉਹ ਉਸਦੀ ਕੋਈ ਵਿਆਖਿਆ ਨਹੀਂ ਹੈ, ਪਰ ਲੋਕਾਂ ਨੇ ਵਿਆਖਿਆ ਬਣਾਈ ਹੋਈ ਹੈ ਉਹ ਜੀ ਉੱਥੇ ਬਹਿਸ਼ਤ ਦੇ ਵਿੱਚ। ਇਸੇ ਕਰਕੇ ਬਾਣੀ 'ਚ ਮੈਂ ਕੋਈ ਕਹੇ ਤੁਰ, ਕੋਈ ਕਹੇ ਹਿੰਦੂ, ਕੋਈ ਬਾਛੇ ਪੇਸਤ, ਕੋਈ ਸਿਰ ਹਿੰਦੂ, ਕੋਈ ਸਵਰਗ ਮੰਗਦਾ ਹੈ, ਕੋਈ ਬਹਿਸ਼ਤ ਮੰਗਦਾ ਹੈ, ਕਹੋ ਨਾਨਕ ਜੀ ਨੇ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਜਿਆ ਤਾ। ਜਿਸਨੇ ਉਸਦੇ ਸਿਧਾਂਤ ਨੂੰ, ਉਸਦੇ ਵਿਧਾਨ ਨੂੰ, ਉਸਦੇ ਹੁਕਮ ਨੂੰ ਸਮਝ ਲਿਆ, ਉਸੇ ਨੂੰ ਇਹ ਅਕਾਲ ਪੁਰਖ ਦੀ ਸਮਝ ਆਉਂਦੀ, ਉਸੇ ਨੂੰ ਇਨਾਮ ਪ੍ਰਾਪਤ ਕਰਨਾ ਆਉਂਦਾ ਆਖਦੇ ਨੇ। ਹੁਣ ਇੱਥੇ ਇਹੀ ਜ਼ਿਕਰ ਜਿਹੜਾ ਆਪਾਂ ਕਰ ਰਹੇ ਹਾਂ ਕਿ ਬਈ ਜਿਸ ਸਵਰਗ ਦੀ ਆਪਾਂ ਕਲਪਨਾ ਜਦੋਂ ਕਰਦੇ ਹਾਂ, ਕੋਈ ਕਹਿੰਦਾ ਜੀ ਉੱਥੇ ਦੁੱਧ ਦੀਆਂ ਨਹਿਰਾਂ ਨੇ, ਕੋਈ ਕਹਿੰਦਾ ਜੀ ਉੱਥੇ ਇਤਨੇ ਬਾਗ ਨੇ, ਵਧੀਆ ਵਧੀਆ ਫਰੂਟ ਨੇ। ਭਾਈ ਸਾਹਿਬ ਬਾਣੀ ਨੂੰ ਕਿਸੇ ਹੋਰ
ਵਿਚਾਰਧਾਰਾ ਦੀ ਆਪਾਂ ਜ਼ਿੰਮੇਵਾਰੀ ਨਹੀਂ ਲੈਂਦੇ, ਪਰ ਬਾਣੀ ਦੇ ਵਿੱਚ ਜਦੋਂ ਆਪਾਂ ਇਹ ਮੰਨ ਲੈਂਦੇ ਹਾਂ ਪਹਿਲਾਂ ਤਾਂ ਬਾਣੀ ਨੇ ਇਸ ਜੀਵਨ ਦੇ ਅੰਤ ਤੋਂ, ਕੱਲ ਪਰਸੋਂ ਦੇ ਪ੍ਰੋਗਰਾਮ 'ਚ ਇਹੀ ਗੱਲ ਕਹੀ ਸੀ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾਨਕ ਇਹ ਨਾ ਜਾਪੀ ਕਿੱਥੇ ਜਾਏ ਸਮਾਏ, ਸਰੀਰ ਨੂੰ ਤਾਂ ਇੱਥੇ ਹੀ ਡਿਸਟਰੋਏ ਕਰ ਦਿੰਦੇ ਆ। ਫਰੂਟ ਖਾਣੇ, ਦੁੱਧ ਪੀਣਾ, ਮਿਠਾਈਆਂ ਖਾਣੀਆਂ, ਸੋਹਣੇ ਸੋਹਣੇ 36 ਪਦਾਰਥ ਦੇ ਜਿਹੜੇ ਭੋਜਨ ਨੇ ਉਹ ਇੱਥੇ ਧਰਤੀ 'ਤੇ ਹੀ ਸਾਡੀ ਨੀਡ ਹੈ। ਇੱਥੋਂ ਚਲੇ ਜਾਣ ਤੋਂ ਬਾਅਦ ਜੇ ਕਿਤੇ ਕੋਈ, ਜੇ ਕੋਈ ਰੂਹ ਹੈਗੀ ਆ, ਕਿਉਂਕਿ ਬਾਣੀ ਨੇ ਆਤਮ ਸ਼ਬਦ ਸੈਲਫ ਨੂੰ ਕਿਹਾ ਤਾਂ ਆਤਮਾ ਦਾ ਕੰਸੈਪਟ ਹੀ ਨਹੀਂ ਹੈ ਕਿਤੇ। ਜਿਹੜੀ ਆਤਮਾ ਅਸੀਂ ਗਰਗ ਪੁਰਾਣ 'ਚੋਂ, ਹਿੰਦੂ ਮੈਥੋਲੋਜੀ 'ਚੋਂ, ਇਸਲਾਮ 'ਚੋਂ ਜਿਸ ਨੂੰ ਰੂਹ ਕਹਿੰਦੇ ਆ, ਕ੍ਰਿਸਚੈਨਿਟੀ ਜਿਸ ਨੂੰ ਸੋਲ ਕਹਿੰਦੇ ਆ, ਸਪਿਰਿਟ ਕਹਿੰਦੇ ਆ, ਉਹ ਤੇ ਗੁਰਮਤ ਅਨੁਸਾਰ ਕੋਈ ਐਗਜਿਸਟੈਂਸ ਨਹੀਂ। ਫਿਰ ਵੀ ਚਲੋ ਅਕਾਲ ਪੁਰਖ ਦੀ ਹਸਤੀ ਦਾ ਹੀ ਆ ਕਹੋ, ਕਬੀਰ ਹਮ ਰਾਮ ਕੀ ਅੰਸ਼, ਜੇ ਅਸੀਂ ਉਸ ਦੀ ਆਸਾਂ, ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿਨ ਕਿਸੇ ਬੁਝਾਏ ਨਾਨਕਾ ਜੀ ਸੋਵੇ ਸੋ ਪਸੰਦ, ਉਹ ਤਾਂ ਇਹਨਾਂ ਪੰਜਾਂ ਤੱਤਾਂ ਜਾਂਦਾ ਹੀ ਨਹੀਂ। ਉਸ ਦੀ ਖੁਰਾਕ ਜੇ ਉਹ ਵੀ ਆਤਮਾ ਹੋਵੇ ਵੀ ਚਲੋ ਪਰਮਾਤਮਾ ਦਾ ਕੋਈ ਹਿੱਸਾ ਹੈਗਾ, ਤਾਂ ਉਹਦੀ ਖੁਰਾਕ ਜਿਹੜੀ ਹੈ ਉਹ ਇਸ ਭੋਜਨ ਦੀ, ਜਿਹੜਾ ਇੱਕ ਪੰਜ ਤੱਤਾਂ ਤੋਂ ਪਰੇ ਕੋਈ ਵਸਤੂ ਹੈ, ਉਹਦੇ ਵਾਸਤੇ ਦੁੱਧ, ਮਿਠਾਈ, ਸਵਾਦ, 36 ਪਦਾਰਥ ਇਹ ਮਾਇਨੇ ਹੀ ਨਹੀਂ ਰੱਖਦੇ, ਕਿਉਂਕਿ ਇਹ ਸਾਰਾ ਕੁਛ ਪੌਸ਼ਟਿਕ ਆਧਾਰ ਆਹਾਰ ਹੋਵੇ ਜਾਂ ਦੂਜਾ ਜਿਹੜਾ ਅਸੀਂ ਜੰਕ ਫੂਡ ਖਾਂਦੇ ਹਾਂ, ਜੋ ਖਾਂਦੇ ਹਾਂ ਉਹ ਸਰੀਰ ਵਾਸਤੇ, ਮਾੜੀ ਖਾਵਾਂਗੇ ਤੇ ਮਾੜਾ ਹੋ ਜਾਏਗਾ, ਚੰਗੀ ਖਾਵਾਂਗੇ ਤੇ ਚੰਗਾ ਹੋ ਜਾਏਗਾ। ਇਸੇ ਤਰ੍ਹਾਂ ਕਿਉਂਕਿ ਤਸਵੁਫ ਦਾ ਜਿਹੜਾ ਕੰਸੈਪਟ ਹੈ, ਭਾਵੇਂ ਉਸ ਦੇ ਵਿੱਚ ਆਪਾਂ ਬੁੱਲੇ ਸ਼ਾਹ ਨੂੰ ਲੈ ਲੈਂਦੇ ਹਾਂ, ਕਾਦਰੀ ਸੰਪਰਦਾਇ ਬਾਬਾ ਫਰੀਦ ਤੋਂ ਲੈ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਮੀਆਂ ਮੀਰ ਜੀ, ਉਸ ਤੋਂ ਬਾਅਦ ਦੇ ਕਵੀ ਜਿਹੜੇ ਹੋਏ ਨੇ, ਸੂਫੀ ਸੈਂਟਸ ਹੋਏ ਨੇ, ਗੁਲਾਮ ਫਰੀਦ ਇਸ ਪਰੰਪਰਾ ਦਾ ਆਖਰੀ ਜਿਹੜਾ ਸੂਫੀ ਪੋਇਟ ਹੋਇਆ ਤਾ, ਉਹ ਸਾਰੇ ਜਿਹੜੇ ਰੂਹਾਨੀਅਤ ਦੀ ਗੱਲ ਕਰਦੇ ਨੇ, ਆਪਾਂ ਕਹਿੰਦੇ ਗਾਲਿਬ ਦੀ ਗੱਲ ਕਰਦੇ, ਕੋਈ ਸੂਫੀ ਉਹਨਾਂ ਦਾ ਕੰਸੈਪਟ ਕੀ ਹੈ, ਉਹ ਕਹਿੰਦਾ ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਇਹ ਖਿਆਲ ਅੱਛਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਸਵਰਗ ਨਰਕ ਤੇ ਮਹਿ ਰਹੇ ਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋਰਾ। ਗੁਰੂ ਨਾਨਕ ਪਾਤਸ਼ਾਹ ਦੀ ਇਸੇ ਹੀ ਵਿਚਾਰਧਾਰਾ ਦਾ ਆਪਾਂ ਪਰਸੋਂ ਦੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ, ਅੱਜ ਫਿਰ ਕਰਦੇ ਹਾਂ। ਉਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੇ, ਇੱਕ ਵੀ ਹਾਸਣ ਪਾਏ, ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕੇ। ਜਿਹੜਾ ਸਰੀਰ ਆ ਇਸ ਨੂੰ ਤਾਂ ਅਸੀਂ ਇੱਥੇ ਹੀ ਡਿਸਟਰੋਏ ਕਰ ਦਿੰਦੇ, ਕੋਈ ਇਸ ਨੂੰ ਦਫ਼ਨ ਕਰਦਾ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਬਈ ਉਹ ਸਪੁਰਦੇ ਖਾਕ ਕਰ ਦਿੰਦਾ ਹੈ, ਮਿੱਟੀ ਦੇ ਹਾਲ ਹੈ, ਕੋਈ ਇਸ ਨੂੰ ਜਲਾ ਕੇ ਅੰਤਿਮ ਸੰਸਕਾਰ ਕਰਦਾ ਹੈ, ਬਾਡੀ ਨੂੰ ਸਾੜਦਾ ਹੈ, ਸਪੁਰਦੇ ਜਿਸ ਨੂੰ ਅਸੀਂ ਆਪਾਂ ਅਗਨ ਭੇਟ, ਸਪੁਰਦੇ ਆਤਿਸ਼ ਅਗਨ ਭੇਟ, ਕੋਈ ਪਾਣੀ ਸੁੱਟ ਦਿੰਦਾ ਹੈ, ਯਾਨੀ ਜਲ ਪ੍ਰਵਾਹ ਜਿਸ ਨੂੰ ਆਪਾਂ ਕਹਿੰਦੇ ਹਾਂ ਸਪੁਰਦੇ ਆਬ, ਪਾਣੀ ਦੇ ਹਵਾਲੇ ਕਰ ਦਿੱਤਾ, ਕੋਈ ਸੁੱਕੇ ਖੂਹ ਦੇ ਵਿੱਚ ਲਟਕਾ ਦਿੰਦੇ ਨੇ ਗਿੱਧਾਂ ਸਾਜਵਾਂ, ਅਤੇ ਕੁਛ ਜੰਗਲਾਂ ਦੇ ਵਿੱਚ ਲਾਵਾਰਸ ਚਲੇ ਜਾਂਦੇ ਆ, ਜਿਨ੍ਹਾਂ ਨੂੰ ਜੰਗਲੀ ਜਾਨਵਰ ਖਾ ਜਾਂਦੇ ਆ, ਜਿਨ੍ਹਾਂ ਵਿੱਚ ਜੰਗਲੀ ਕੁੱਤੇ ਵੀ ਹੁੰਦੇ ਆ, ਦੂਜੇ ਵਡਿਆਲ ਵੀ ਹੁੰਦੇ ਆ, ਮਤਲਬ ਜਾਨਵਰਾਂ ਦੀ ਖੁਰਾਕ ਬਣ ਜਾਂਦਾ, ਇੱਕ ਜਾਨਵਰ ਦੂਜੇ ਨੂੰ ਖਾਂਦਾ ਵੀ ਹੈ। ਸੋ ਭਾਵ ਇਹ ਕਿ ਬਈ ਸਰੀਰ ਨੂੰ ਡਿਸਟਰੋਏ ਕਰ ਦਿੱਤਾ, ਤੇ ਬਾਕੀ ਜਿਹੜਾ ਕੋਈ ਜਿਹੜੀ ਹੈਗੀ ਆ ਇਹ ਤਾਂ ਕਿਸੇ ਨੂੰ ਨਹੀਂ ਪਤਾ, ਨਾ ਕੋਈ ਦੱਸ ਹੀ ਨਹੀਂ ਸਕਦਾ ਕਿ ਜਿਹੜੀ ਉਸ ਦੀ ਸਿਕਰਟ ਹੈ, ਜਿਹੜੀ ਉਹਦੀ ਕਾਨਸ਼ੀਅਸਨੈਸ ਹੈ, ਉਹ ਕਿੱਥੇ ਜਾ ਕੇ ਕਿਸ ਥਾਂ ਤੇ ਮਿਲ ਜਾਂਦੀ।
हाँ बाणी पांच तत्वों की गल कर रही है। बाणी चाहता है पवने में पवन समाया, ज्योति में ज्योत लग जाया। जी ज्योत एनर्जी जी असं अकाल पुरख के अंश हाँ, वो ज्योत ज्योत रल जाती है, भाव मौत ही मुक्ति। जब ज्योत ज्योत के विच रल गई, ओदी वक्री होने का कंसैप्ट ही नहीं है, बाणी बनती ही नहीं। पवने में पवन समाया, ज्योति में ज्योत रल जाया, माटी माटी हुई एक, रोन हारे की कौन टेक। किस वास्ते पुरला रहे और रो रहे, कौन मुआ रहे कौन मुआ। ब्रह्म ज्ञानी मिल करें विचारा, ये तो चलत पे, ये तो संसार की प्रीत। अगली तो कोई खबर ही नहीं है, अगली किस खबर ना पाई, रोन हारे पे उठ सदाई। रोन वाले जड़े हो अपने सुखा नु रो रहे, जिन्हों का प्यारा चला गया वो इतने वास्ते उन्होंने घाटा पै गया। वो ही आता कहो नानक गुरु भरम चुकाया, ना को मरै ना आवे जाए। नानक जी कहते हैं कि मेरे गुरु ने मेरे जिसको आप ना गुरु प्रसाद उस ज्ञान द्वारा मेरा ये भरम खत्म हो गया कि ना कोई मरदा है, ना कोई आउंदा है, ना कोई जाऊंदा है। इसे करके बाणी ये कह रही है कि भाई जम दी तो तुहानू डर ही नहीं है, क्योंकि जदों तुहाडे कोल जम दी हकीकत पता लग गई। जम किसनू कहा बाणी च, ये जम की सरकार है। जम बाणी दे विच विकारां नू कहा, विकारां दे अधीन ही बंदा इत्थे ही फस जांदा है, इत्थे ही समाजिक तौर पर इतने दियादालतों में ही उसमें सजा भोगनी पैंती है, इतने ही जम का पै है। तुम बायर सफर करते हो इंडिया से, इतने आते हो, कोई गलत चीज तुम लियाई हुई है, तो इतने तक चैन नहीं आता, पकड़िया ना जा, जे पकड़िया गया इसको जम कहते। ये जम की सरकार है। या बाणी च गुरु साहब कहते करम धर्म पाखंड जो दिसे तिन जम जागाती लूटे। वो लोग ही जम ने जेड़े धर्म के नाँ ते लोगों नूं कर्म कांड करके उन्होंने लुटते हैं, उन्हों का इमोशनली ते फाइनैंशली एक्सप्लाइट करते हैं, ब्लैकमेल करते, उन्होंने जम के जम जम की डेफिनेशन ही डिफरेंट है। सो इस करके जिस व्यक्ति नूं इस चीज की समझ आ जाए, आओ अपन जिस शब्द से जिक्र किया जो सा अज का टाइटल है उससे गल करते हैं। कबीर साहब कहते हैं सब कोई चलत कहत है ऊहा, ना जानो बैकुंठ है कहाँ। सारे ही ये गल्लां विचारदे ने, इस गल के दावे करते ने, हर कोई आख रहा है कि मैं उस बैकुंठ विच अपड़ना है, मैं जाना है, पर है असलियत की है, पर मैनू तो समझ नहीं आई। कबीर साहब कहते हैं मैंने तो इस गल तो पूरी तरह स्पष्ट ही नहीं होया कि इन्हों का वो बैकुंठ जेड़े बैकुंठ की गल करते हैं है कितने। रहाव की पंक्ति है, कबीर साहब कहते हैं रहाव की पंक्ति ही कह रहे हैं कि हर कोई जड़ा है वह बैकुंठ की स्वर्ग की गल कर रहे हैं। कोई बादशाह पिस्त, कोई सरगिंदू, कोई कहे तुर्क, कोई कहे हिंदू। मुसलमान लोग हिंदू दावा करते हैं, कोई अपने आप ने अपनी आइडेंटिफाई अपने आप को हिंदू करके स्वर्ग की गल कर रहे हैं, मुसलमान बहिष्ट की गल कर रहे हैं, पर वो कहते हैं सारे ही इस गल की कर रहे उत्थे जाना है। वो कहते पर मैंने समझ नहीं आई, ना जानो बैकुंठ है कहाँ, ये पता ही नहीं कि स्वर्ग है कि थान। यही इस विचार का इस शब्द का केंद्र है, केंद्रीय भाव है कि भाई तुसी तो कह रहे हो कि स्वर्ग जाना है, स्वर्ग अपना है, स्वर्ग पाना है। इसे करके बाणी च कह रहे ना कई स्वर्ग क्या नरक क्या स्वर्ग तुम्हारा संतन दो रा दे, हम काहू की कांड न करते सतगुर के प्रसादे। सानू तो लोड़ ही नहीं होती, असी रद्द कर दिता। रहा तो बाद कहना आप आपका मर्म ना जाना, अपने बारे ते पता ही नहीं कुछ किसी को, क्योंकि अपने आप में जदों तक नहीं समझांगे। कहो नानक बिन आपा चीने मिटे ना भरम की काई।
ਜਦ ਤੱਕ ਆਪਣੇ ਆਪ ਨੂੰ ਨਹੀਂ ਸਮਝਾਂਗੇ ਸਾਡੇ ਅੰਦਰੋਂ ਭਰਮ ਜਾਣਾ ਹੀ ਨਹੀਂ, ਤੇ ਭਰਮ ਨਹੀਂ ਜਾਣਾ ਸਾਡੇ ਕੋਲ ਅਸਲੀਅਤ ਵਾਸਤਵਿਕਤਾ ਹੀ ਨਹੀਂ ਆਉਣੀ, ਅਸੀਂ ਸੱਚ ਨਾਲ ਜੁੜਾਂਗੇ ਕਿਵੇਂ, ਸਚਿਆਰੇ ਕਿਵੇਂ ਬਣਾਂਗੇ ਜਦ ਤੱਕ ਸਾਡੇ ਅੰਦਰ ਭਰਮ ਹੈ। ਬਾਤਨ ਹੀ ਬੈਕੁੰਠ ਪਕਾਣਾ, ਆਪਣੇ ਆਪ ਦਾ ਤਾਂ ਪਤਾ ਨਹੀਂ ਪਰ ਗੱਲਾਂ ਨਾਲ ਹੀ ਬੈਕੁੰਠ ਦੀ ਵਿਆਖਿਆ ਕਰ ਦਿੰਦੇ ਨੇ, ਜਿਹੜੀ ਹੁਣ ਆਪਾਂ ਜ਼ਿਕਰ ਕਰ ਰਹੇ ਸੀ। ਕੋਈ ਕਹਿੰਦਾ ਜੀ ਉੱਥੇ ਬਾਗ ਨੇ, ਉੱਥੇ ਵਧੀਆ ਫਰੂਟ ਹੈ, ਉੱਥੇ ਦੁੱਧ ਦੀਆਂ ਨਹਿਰਾਂ ਨੇ। ਇਸੇ ਜੀਵਨ ਦੇ ਵਿੱਚ ਜੇ ਤੁਹਾਡੇ ਕੋਲ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋ ਕੇ ਵੀ ਤੁਹਾਡੇ ਅੰਦਰ ਸ਼ਾਂਤੀ ਨਹੀਂ, ਕਿਉਂਕਿ ਸ਼ਾਂਤੀ ਮਨ ਪੀਸ ਆਫ ਮਾਇੰਡ ਜਿਹੜੀ ਆ ਉਹ ਕਾਹਦੇ ਨਾਲ ਮਿਲਣੀ ਆ, ਉਹ ਮਿਲਣੀ ਆ ਜਦ ਤੱਕ ਅਸੀਂ ਗੁਣਾਂ ਨਾਲ ਨਹੀਂ ਜੁੜਾਂਗੇ ਉਹ ਨਹੀਂ ਮਿਲਣੀ। ਜਦ ਸਾਡੇ ਅੰਦਰ ਵਿਕਾਰ ਨੇ ਸ਼ਾਂਤ ਹੋਣਾ ਹੀ ਨਹੀਂ, ਪਰ ਜਦੋਂ ਸਾਡੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਵਰਗੇ ਗੁਣ ਆ ਕੇ ਵਸ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰੇ ਉਹ ਗੁਣ ਜਿਹੜੇ ਆ ਉਹ ਭੱਜ ਜਾਂਦੇ, ਪੰਚ ਵਸਾਏ ਪੰਜ ਗੁਆਏ। ਜੇ ਪੰਜਾਂ ਨੂੰ ਪੰਜ ਸਿੰਬਲ ਹੈ ਗੁਣਾਂ ਦਾ, ਜੇ ਕਿਉਂਕਿ ਅਣਗਿਣਤ ਗੁਣ ਨੇ ਪਰ ਪੰਜਾਂ ਦੀ ਕੈਟਾਗਰੀ 'ਚ ਨੇ, ਜੇ ਉਹਨਾਂ ਗੁਣਾਂ ਨੂੰ ਪੰਜਾਂ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਤਾਂ ਉਹ ਗੁਣ ਜਿਹੜੇ ਆਪਣੇ ਆਪ ਗੁੰਮ ਜਾਣਗੇ ਭੱਜ ਜਾਣਗੇ। ਪੰਜ ਮਨਾਏ ਪੰਜ ਰਸਾ, ਜੇ ਪੰਜਾਂ ਗੁਣਾਂ ਨੂੰ ਮਨਾ ਲਿਆ ਪੰਜ ਉਹ ਗੁਣ ਭੱਜ ਜਾਣ, ਤੇ ਜਦੋਂ ਭੱਜ ਜਾਣਗੇ ਤੇ ਫਿਰ ਆਪਣੀ ਪਹਿਚਾਣ ਹੋਈ। ਆਪਨ ਆਪ ਕਾ ਮਰਮ ਨਾ ਜਾਣਨਾ ਬਾਤਨ ਹੀ ਬੈਕਵਰਡ, ਅਸੀਂ ਤੇ ਸਿਰਫ ਉਸਦੀਆਂ ਡੈਫੀਨੇਸ਼ਨਾਂ ਹੀ ਦਿੰਦੇ ਰਹਿੰਦੇ, ਉੱਥੇ ਕੀ ਆ ਕਿੰਨੇ ਬਾਗ ਨੇ। ਅੱਗੇ ਕਹਿ ਰਹੇ ਨੇ ਕਬੀਰ ਸਾਹਿਬ, ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾ ਹੀ ਚਰਨ ਨਿਵਾਸ। ਗੁਰੂ ਸਾਹਿਬ ਕਬੀਰ ਸਾਹਿਬ ਵੀ ਕਹਿ ਰਹੇ ਨਾ, ਹਰ ਚਰਨ ਕਮਲ ਕੀ ਮੌਜ ਮੈਂ, ਉਹ ਤਾਂ ਪ੍ਰੀਤ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਪਾਤਸ਼ਾਹ ਜੋਗੀ ਨੂੰ ਵੀ ਸਮਝਾਉਂਦਿਆਂ ਕਹਿੰਦੇ ਆ, ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਲਾਏ ਜਾਂ ਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਧ ਚੂਚੇ ਭਾਵ ਕਰੇ। ਜਿਹੜਾ ਅੰਮ੍ਰਿਤ ਦਾ ਵਪਾਰੀ, ਜਿਸਨੇ ਅਕਾਲ ਪੁਰਖ ਦੀ ਦੀਦਾਰ ਕਰਨੀ ਹੈ, ਪ੍ਰੀਤਮ ਦੇ ਦੀਦਾਰ ਪ੍ਰੀਤਮ ਦੇ ਹਜ਼ੂਰੀ ਚ ਰਹਿਣਾ ਹੈ, ਭਾਵ ਸ਼ੁਭ ਗੁਣਾਂ ਨਾਲ ਜੁੜਿਆ ਰਹਿਣਾ ਹੈ। ਜਦੋਂ ਤੱਕ ਅਸੀਂ ਇਹ ਉਮੀਦ ਲਾ ਕੇ ਰੱਖੀਏ ਕਿ ਅਸੀਂ ਸਵਰਗ ਜਾਣਾ ਹੈ, ਕੋਈ ਕਹੇ ਹਿੰਦੂ ਕੋਈ ਬਾਛੇ ਪਿਸਤ ਕੋਈ ਸਿਰਗਿੰਦ, ਤਾਂ ਉਸ ਨੂੰ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਹੀ ਨਹੀਂ ਹੋਏਗਾ। ਅਕਾਲ ਪੁਰਖ ਦੇ ਚਰਨ ਭਾਵ ਉਸਦੇ ਸਿਧਾਂਤ ਨਾਲ ਜੁੜਨਾ, ਉਹਦੇ ਨਾਲ ਪ੍ਰੀਤ ਕਰਨੀ, ਫਿਰ ਉਹ ਸਵਾਲ ਕਰ ਰਹੇ। ਕਬੀਰ ਸਾਹਿਬ ਕਹਿੰਦੇ ਆ, ਖਾਈ ਕੋਟ ਨਾ ਪਰਲ ਪਗਾਰਾ। ਖਾਈ ਇੱਕ ਕਿਲਾ ਹੈ, ਇੱਕ ਸ਼ਹਿਰ ਹੈ, ਉਸਦੇ ਬਾਹਰ ਅਕਸਰ ਇੱਕ ਨਦੀ, ਜਿਸ ਤਰ੍ਹਾਂ ਕਿ ਆਪਾਂ ਕੈਨੇਡਾ ਦੇ ਵਿੱਚ ਆਟਵਾ ਸ਼ਹਿਰ ਨੂੰ ਦੇਖਦੇ ਹਾਂ, ਇੱਕ ਪਾਸੇ ਆਟਵਾ ਰਿਵਰ ਹੈ ਦੂਜੇ ਪਾਸੇ ਦੂਜਾ ਰਿਵਰ ਹੈ, ਤਾਂ ਹੀ ਉਹਨੂੰ ਚੁਣਿਆ ਗਿਆ ਸੀ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਕਿਲਾ ਹੁੰਦਾ ਸੀ, ਕੈਪਟਲ ਹੁੰਦੀ ਸੀ, ਉਸ ਨੂੰ ਇਸ ਤਰ੍ਹਾਂ ਦੀ ਥਾਂ ਤੇ ਚੁਣਿਆ ਜਾਂਦਾ ਸੀ ਜਿਸ ਤੇ ਜਾਂ ਤੇ ਉਸਨੂੰ ਖਾਈ ਪੁੱਟ ਕੇ ਪਾਣੀ ਨਾਲ ਭਰ ਦਿੰਦੇ ਸੀ, ਜਾਂ ਉਹਦੇ ਚਾਰੋਂ ਪਾਸਿਓਂ ਜਿਹੜੀ ਸੀ ਨਦੀ ਜਾ ਰਹੀ ਹੁੰਦੀ ਸੀ, ਤਾਂ ਕਿ ਸਹਿਜੇ ਉਸਤੇ ਅਟੈਕ ਨਾ ਹੋ ਜਾਏ। ਸੋ ਕਹਿੰਦੇ ਆ, ਖਾਈ ਕੋਟ ਉਸ ਕਿਲੇ ਦੀ, ਖਾਈ ਕਿਹੋ ਜਿਹੀ ਆ, ਨਾ ਪਰਲ ਪਗਾਰਾ, ਨਾ ਉਸ ਦੀ ਫਜ਼ੀਲ। ਜਿਹੜੀ ਕਿਲੇ ਦੀ ਦੀਵਾਰ ਹੁੰਦੀ ਆ ਉੱਪਰ, ਜਿਸ ਤੇ ਸੈਨਿਕ ਘੁੰਮ ਨਹੀਂ ਸਕਦੇ, ਖਾਈ ਕੋਟ ਨਾ ਪਰਲ ਪਗਾਰਾ, ਇਸ ਕਿਸੇ ਦਾ ਪਤਾ ਹੀ ਨਹੀਂ ਹੈ, ਨਾ ਜਾਣਨਾ ਬੈਕੁੰਠ ਦੁਆਰਾ, ਤੇ ਨਾ ਇਹ ਪਤਾ ਹੈ ਕਿ ਉਸ ਕਿਲੇ ਵਿੱਚ, ਉਸ ਥਾਂ ਵਿੱਚ ਜਿਹੜੀ ਕਾਲਪਨਿਕ ਥਾਂ ਬਣੀ ਹੋਈ ਹੈ ਬੈਕੁੰਠ ਦੀ, ਉਹਦਾ ਰਸਤਾ ਕਿੱਥੇ, ਉਹਦਾ ਮੇਨ ਗੇਟ ਕਿੱਥੇ ਆ। ਤੇ ਅੱਗੇ ਕਹਿੰਦੇ ਆ, ਕਹਿ ਕਬੀਰ ਅਬ ਕਹੀਏ ਕਾਹੇ। ਕਬੀਰ ਸਾਹਿਬ ਕਹਿੰਦੇ ਆ ਕਿ ਕਿਸ ਨੂੰ ਦੱਸੀਏ, ਸਾਧ ਸੰਗਤ ਬੈਕੁੰਠੇ ਆਹੇ, ਕਿ ਜਿੱਥੇ ਸਾਧ ਸੰਗਤ ਹੈ, ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ, ਸਾਧ ਸੰਗਤ ਜਿੱਥੇ ਵਿਚਾਰ ਹੋ ਰਹੇ ਨੇ ਸ਼ੁਭ,
ਯਾਨੀ ਕਿ ਉਹ ਸੰਗਤ ਦਾ ਮਤਲਬ ਹੈ ਉਹ ਸੋਸਾਇਟੀ, ਉਹ ਗਰੁੱਪ, ਉਹ ਵਿਚਾਰਵਾਨ ਵਿਦਵਾਨ ਲੋਕ ਜਿੱਥੇ ਬੈਠੇ ਹੋਏ ਨੇ, ਜਿੱਥੇ ਅਕਾਲ ਪੁਰਖ ਦੇ ਗੁਣਾਂ ਦਾ ਵਿਖਿਆਨ ਹੋ ਰਿਹਾ, ਉੱਥੇ ਹੀ ਬੈਕੁੰਠ ਹੈ। ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਆਉਂਦੀ ਹੈ ਨਾ, ਗੁਰੂ ਸਾਹਿਬ ਕਹਿ ਰਿਹਾ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰ। ਅਸਲ ਦੇ ਵਿੱਚ ਜ਼ਿੰਦਗੀ ਦਾ ਮਨੋਰਥ ਹੀ ਜਿਹੜਾ ਹੈ ਜਿਸ ਨੂੰ ਆਪਾਂ ਮੁਕਤੀ ਕਹਿੰਦੇ ਹਾਂ ਉਹ ਤੇਰੀ ਸੇਵਾ ਦੇ ਵਿੱਚ। ਜਿਵੇਂ ਉੱਥੇ, ਕਿਉਂਕਿ ਮੈਂ ਬੋਡੀ ਤੋਂ ਫਰੀ ਹੋ ਗਿਆ, ਟੈਨਸ਼ਨ ਤੋਂ ਫਰੀ ਹੋ ਗਿਆ ਨਾ ਜਦੋਂ ਤੇਰੀ ਸੇਵਾ 'ਚ ਲੱਗ ਗਿਆ। ਭੁਗਤ ਯਾਨੀ ਕਿ ਇਸ ਜ਼ਿੰਦਗੀ ਨੂੰ ਗੁਜ਼ਾਰ ਰਿਹਾ, ਇਸ ਨੂੰ ਭੁਗਤ ਰਿਹਾ, ਅਤੇ ਇਸ ਨੂੰ ਗੁਜ਼ਾਰਨ ਦੀ ਜਿਹੜੀ ਯੁਗਤੀ ਹੈ, ਜਿਹੜਾ ਮਾਰਗ ਆ, ਉਹ ਤੇਰੀ ਸੇਵਾ ਦੇ ਵਿੱਚ ਹੀ ਹੈ। ਪਰ ਜਿਸ ਨੂੰ ਤੂੰ ਆਪ ਕਰਾਉਂਦਾ, ਇਸੇ ਤਰ੍ਹਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਇਹ ਜਿਹੜਾ ਹੈ ਕੰਸੈਪਟ ਮੁਕਤੀ ਹੋ ਗਈ, ਜਾਂ ਆਪਾਂ ਕਹਿ ਸਕਦੇ ਹਾਂ ਸਵਰਗ ਹੋ ਗਿਆ, ਨਰਕ ਹੋ ਗਿਆ, ਕਿਉਂਕਿ ਪੀਸ ਆਫ ਮਾਇੰਡ ਹੀ ਜਿਹੜਾ ਹੈ, ਬੰਧਨਾਂ ਤੋਂ ਮੁਕਤ ਹੋਣਾ ਹੀ ਮੁਕਤੀ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਇਜਾਜ਼ਤ ਚਾਹਾਂਗੇ। ਸੋ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਨਿਤਾ ਪ੍ਰਤੀ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਪ੍ਰਗਟ ਕਰਦੇ ਨੇ, ਉਸ ਦੀ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੁਸੀਂ ਸਰਵਣ ਕਰਦੇ ਹੋ। ਆਓ ਗੁਰ ਸ਼ਬਦ ਵਿਚਾਰ ਨਾਲ ਜੁੜਦੇ ਹਾਂ। ਹੁਕਮਨਾਮਾ ਸਾਹਿਬ ਦੀ ਵਿਚਾਰ ਤੋਂ ਉਪਰੰਤ ਲੜੀਵਾਰ ਸ਼ਬਦ ਦੀ ਵਿਆਖਿਆ ਕਰਾਂਗੇ, ਫੇਰ ਪ੍ਰਭੂ ਦੇ ਪਹਿਲੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਵਿਆਹ ਗੁਰਪੁਰਬ ਹੈ, ਆਪ ਸੰਗਤ ਨੂੰ ਲੱਖ ਲੱਖ ਵਧਾਈ। ਇਸ ਸੰਦਰਭ ਵਿੱਚ ਵਿਚਾਰ ਕਰਾਂਗੇ ਜੀ।
0: ਸਤਨਾਮ ਵਾ

0: ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਿੰਨਾਂ ਦੇ ਗਲੂਏ ਮੁਬਾਰਕ ਤੋਂ ਇਹ ਗੁਰਬਾਣੀ ਪ੍ਰਫੁੱਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 847 ਅੰਗ ਤੇ ਦਰਜ ਹੈ। ਰਚਨਾ ਦਾ ਨਾਮ ਸ਼ੰਤ ਹੈ। 6-6 ਪੰਕਤੀਆਂ ਨੇ ਇਹਨਾਂ ਪਦਿਆਂ ਦੇ ਵਿੱਚ। ਜਿਵੇਂ ਹਰੇਕ ਕਵੀ ਕਾਵਿ ਰਚਨਾ ਦੇ ਸ਼ੁਰੂ ਵਿੱਚ ਆਪਣੇ ਇਸ਼ਟ ਦੀ ਮਹਿਮਾ ਗਾਉਂਦਾ ਹੈ ਵੀ ਰਚਨਾ ਦੀ ਸੰਪੂਰਨਤਾ ਨਿਰਵਿਘਨਤਾ ਸਹਿਤ ਹੋਵੇ। ਕੋਈ ਭਾਰਤ ਵਰਸ਼ ਵਿਚਲਾ ਹਿੰਦੂ ਕਵੀ ਹੋਵੇ ਉਹ ਮਾਤਾ ਸਰਸਵਤੀ ਦਾ ਮੰਗਲ ਗਾਵੇਗਾ, ਸ੍ਰੀ ਗਣੇਸ਼ ਜੀ ਦਾ ਮੰਗਲ ਗਾਵੇਗਾ। ਤੋ ਸਿੱਖਾਂ ਦਾ ਇਸ਼ਟ ਪ੍ਰਭੂ ਹੈ ਅਕਾਲ ਪੁਰਖ ਵਾਹਿਗੁਰੂ, ਉਹਦਾ ਮੰਗਲ ਗੁਰੂ ਅਰਜਨ ਸਾਹਿਬ ਗਾਉਂਦੇ ਨੇ ਜਿਹਦੇ ਤੋਂ ਉਹ ਸਾਕਾਰ ਮੂਰਤ ਨੇ। ਤੋ ਆਪਣੇ ਨਿਰਾਕਾਰ ਦੀ ਮਹਿਮਾ ਗਾਉਂਦੇ ਨੇ। ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਦ੍ਰਵਿਤ ਹਿਰਦੇ ਵਾਲਾ ਹੈ, ਕਿਰਪਾਲੂ ਦਿਆਲੂ। ਆਪਣੇ ਸਾਕਾਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ, ਦਸੋਂ ਪਾਤਸ਼ਾਹੀਆਂ ਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
1: ਸਖੀ ਆਓ ਸਖੀ, ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵੇ।
0: ਸਖੀ ਸੰਸਕ੍ਰਿਤ ਦਾ ਲਫ਼ਜ਼ ਹੈ, ਸਹੇਲੀ ਨੂੰ ਆਉਂਦੇ ਨੇ। ਇਹੀ ਸਖੀ ਪਰਸ਼ੀਅਨ ਦੇ ਵਿੱਚ ਵੀ ਆਉਂਦਾ ਹੈ, ਫਾਰਸੀ ਵਿੱਚ ਇਹਦਾ ਅਰਥ ਬਦਲ ਜਾਂਦਾ ਹੈ, ਅਰਥ ਨਿਕਲਦਾ ਹੈ ਉਧਾਰ, ਸਖਾਵਤ ਕਰਨ ਵਾਲਾ, ਖੁੱਲ੍ਹੇ ਹੱਥ ਵਾਲਾ। ਤੋ ਇੱਥੇ ਸੰਸਕ੍ਰਿਤ ਦਾ ਲਫ਼ਜ਼ ਹੈ ਸਖੀ, ਜਿਹੜੇ ਜਗਿਆਸੂ ਨੇ ਪ੍ਰਭੂ ਦੇ ਗੀਤ ਗਾਉਣ ਵਾਲੇ, ਸ਼ਬਦ ਕਰਕੇ ਜਿਨ੍ਹਾਂ ਦੀ ਆਪਸ ਵਿੱਚ ਸਾਂਝ ਹੈ, ਜਿਵੇਂ ਚੋਰਾਂ ਦੇ ਯਾਰ ਚੋਰ, ਠੱਗਾਂ ਦੇ ਯਾਰ ਠੱਗ, ਨਸ਼ੇੜੀਆਂ ਦੇ ਯਾਰ ਨਸ਼ੇੜੀ, ਇੱਦਾਂ ਸਾਧਾਂ ਦੇ ਯਾਰ ਸਾਧ ਹੁੰਦੇ ਨੇ। ਤੋ ਸੱਤ ਪੁਰਸ਼ ਫਿਰ ਇੱਕ ਦੂਜੇ ਨਾਲ ਇਉਂ ਬਾਤਾਂ ਪਾਉਂਦੇ ਨੇ ਵੀ ਆਓ ਸੱਜਣੋ, ਆਪਾਂ ਰਲ ਮਿਲ ਕੇ ਪ੍ਰਭੂ ਦੀ ਸਿਫਤ ਦੇ ਗੀਤ ਗਾਈਏ, ਉਹਦੀ ਵਡਿਆਈ ਕਰੀਏ। ਜਿਹੜਾ ਉਹਦੇ ਗੀਤ ਗਾਉਂਦਾ ਹੈ ਉਹਨੂੰ ਨਜ਼ਾਤ ਮਿਲਦੀ ਹੈ।
1: ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ ਹੈ।
0: ਮਹਾਰਾਜ ਗੁਰੂ ਅਰਜਨ ਸਾਹਿਬ ਆਂਦੇ ਵੀ ਇਹਨਾਂ ਸਖੀਆਂ ਨੂੰ, ਸੰਤਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜਿੰਨਾ ਚਿਰ ਜ਼ਿਹਨ ਦੇ ਵਿੱਚ ਮਾਣ ਹੈ, ਅਹੰਕਾਰ ਹੈ, ਚਾਹੇ ਉਹ ਜਾਤ ਦਾ ਹੈ, ਪੈਸੇ ਦਾ ਹੈ, ਰੁਤਬੇ ਦਾ ਹੈ, ਸ਼ੁਭ ਗੁਣਾਂ ਦਾ ਹੈ, ਨੇਕ ਕਰਮਾਂ ਦਾ ਹੈ, ਉਹਨਾਂ ਚਿਰ ਪ੍ਰਭੂ ਨੂੰ ਜਗਿਆਸੂ ਰੂਪ ਔਰਤ ਨਹੀਂ ਪਾ ਸਕਦੀ। ਤੋ ਪ੍ਰਭੂ ਦੇ ਗੀਤ ਗਾਉਣੇ ਉਹਨਾਂ ਲਈ ਬਹੁਤੇ ਲਾਭਦਾਇਕ ਨੇ ਜਿਹੜੇ ਮਾਣ ਛੱਡਦੇ ਨੇ, ਮੈਂ ਮੇਰੀ ਨੂੰ ਤਿਆਗ ਕੇ ਪ੍ਰੀਤਮ ਦੇ ਗੀਤ ਗਾਉਂਦੇ ਨੇ, ਫਿਰ ਉਸ ਨੂੰ ਪਾਉਂਦੇ ਹਨ।
1: ਤਜ ਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ।
0: ਦੇਖੋ, ਮਨ ਦਾ ਭਾਂਡਾ ਸੰਸਾਰ ਦੇ ਰਸ ਨਾਲ ਮੋਹ ਨਾਲ ਭਰਿਆ ਹੋਵੇ ਤੇ ਪ੍ਰਭੂ ਦੇ ਰਸ ਲਈ ਤੇ ਜਗ੍ਹਾ ਹੀ ਹੈ ਨਹੀਂ। ਤੂੰ ਆਂਦੇ ਪਹਿਲਾਂ ਮੋਹ ਛੱਡ, ਮਾਣ ਛੱਡ, ਵਿਕਾਰ ਕਾਮ ਕ੍ਰੋਧ ਆਦਿਕ ਵਿਸ਼ਿਆਂ ਤੋਂ ਰਹਿ ਤੋ, फिर जेड़ा माया दी मैल तो रहत परमेश्वर है उदी सेवा कर। जिथे निर्गुण दी गल आवे उथे सेवा दा मतलब हुंदा है उपासना बंदगी। जिथे सरगुण सतगुरां दी सेवा दी गल आवे उथे मुठी चापी। तो गुरां दी सेवा कर, प्रभु दे गीत गा, उपासना कर।
1: लग चरण सरण दयाल प्रीतम सगल दुरत बखंडन।
0: वो जेड़ा प्रभु है अगर ओदी शरण जाके ओदे गीत गावे ओदे चरणा दा ध्यान धरें, बड़ा दयालु है, उन्हूं तेरे ते दया आ जावेगी ते तेरे जीवन दे विच दुरत दा भाव है जिन्ने भी पाप ने औगण ने वो सारिया नू खंडित कर देगा, टोटे टोटे कर देगा, तेरे रोग शोग पाप मिटा देगा।
1: होए दास दासी तज उदासी बहुत विधि ना तावा।
0: वेख जेड़िया जुड़िया हुई रूहां ने, उपराम रूहां ने काम क्रोध लो मोह हंकार तो रहत ने, वाहिगुरु दे दास उन्हां दी दासी बन जा। जे डॉक्टर बनना है जेड़े एक्सपीरियंस वाले डॉक्टर ने उन्हां नाल प्रैक्टिकल करना पैंदा है, भावें 5 साल थ्यूरी कर लो MBBS लई, इंटर्नशिप ते जाना पैना है। जिन्नी मर्जी तुसी बाणी पढ़दे हो, जिन्ना चिर रब दे रंग विच रंगी रूह दी संगत नहीं हुंदी, फल बहुता नहीं मिलेगा। ठीक है, बीज धरती ते सुटो, कुछ ना कुछ ते उगदा है, बाणी पढ़ी जाई नहीं जांदी। पर जेड़ा बहुत सूझवान किसान हुंदा वो बहुता फल लैंदा है। तो साधु जिन्ना ने कमाई कीती नाम दी उन्ना दी संगत आओ, उन्ना दे दास बनो, उन्ना कोल बैठोगे, जिस तरह उन्ना मन काबू च कीता है तुहाडा भी मन टिकेगा, फिर इधर उधर मन दौड़ेगा नहीं।
1: नानक पै अंपै करहो कृपा ताम मंगल गावा।
0: गुरु अर्जन साहिब पातशाह इत्थे फुरमान करदे ने, पयंपै लफ्ज है, गलुए चो कथन करना, प्रलपन इहदे तो बनदा पयंपे। प्रलपन का मतलब हुंदा है गलुए चो निकली आवाज। तो पंजवें गुरु नानक ये बचन कहिंदे ने, हे साडे निराकार वाहिगुरु, तेरे सदाई मंगल गाइए, तेरे सदाई गीत गाउंदे रहिए।
1: अमृत प्रे का नाम मैं अंदले टोहने।
0: हुण नाम जपण दा फायदा की है, जिवें अन्ने दे लई टोहनी तो भाव छोटी हुंदी है, उहदे आसरे रस्ता तय करदा है। तो इस संसार विच जां हेयर आफ्टर मड़ियां तो अगे प्रभु दा नाम ही साडा सहारा है, उही साडा आसरा बनेगा।
1: ओह जो है बहु प्रकार सुंदर मोहनी।
0: गुरदेव आंदे ने जिमें अन्ने दे नेत्रां दी अजमत नहीं ना हुंदी, देख नहीं सकदा। संसार दे मोह विच फसिया बंदा सुंदर माया दी चमक विच इन्ना अन्ना हो गया है, परमार्थ दा रस्ता इनू दिखदा नहीं है। तो फिर अन्ने होए नू टोणी ते चाहीदी होवेगी, तो ओ प्रभु दे नाम दा सहारा कम आउंदा है।
1: मोहनी महा बचित्र चंचल अनक भाव दिखावे।
0: माया कई प्रकार दे नाल बंदे नू जाल विच फसाउंदी है। विचित्र अद्भुत अजीब ओदियां बरकतां ने, अजीब ओदे रंग रूप ने। हुण माया कला पैसा ही नहीं हुंदा, अनेक रंग की ने माया दे। माया उस कंध नू आंदे ने जिहड़ी तुहाडे ते वाहिगुरू दे दरमियान है। वो केड़ी कंध है? जिस कारण भी तुसी गुरु परमेशर तो दूर होए हो। अगे रोज गुरद्वारे आउंदा सी, जॉब है नहीं, नाम जपदा सी, नौकरी मिल गई, हुण आंदा बिजी हो गया, टाइम लगा ते ऐतवार मथा टेकांगे, नहीं ते गुरु केड़ा भज्या चलिया कि फिर सही। जॉब माया बन गई। व्याह नहीं सी हुंदा, अड्डे चो ही लोग मोड़ दिंदे सी भी नंगा दा टब्बर है, कुड़ी ना दे बैठे हो। नक रगड़दा सी रोज गुरद्वारे आके, रिश्ता हो गया, व्याह हो गया, उन्हां दा बिजी हो गया, गुरद्वारे आना छड़ता। उम्र गुजरती जा रही सी, कुख हरी ना होई। बेनती कीती गुरु नानक त्रुठिया कुजी छनी नाही बात, गुरु नानक तुठा की नी दात। बच्चा होया, हुण न्याणा ही चटी जांदे ने, गुरद्वारा फिर विसर गया। जेस जेस कारण गुरु तो तेरी दूरी होई, नाम जपने वालों दूरी होई, उनू माया आखीदा है। कुछ भी हो सकता है। तो ये रंग रूप ने माया दे, बड़े जाल ने उदे। महाराज ये नहीं कहिंदे भी माया कमाओ ना, परिवार छड्ड दिओ, पर जेस वाहिगुरु करके संसार वेख्या है, जेदे बख्शे साहां करके बाग खिड़िया वेंदे हो, उहदा चेता ही भुला दिता ते संसार नू नेड़े जान लिया। निरंकार सी ते संसार है, निरंकार जुदा हो गया। नानक ढेरी शार की पीपिर होई शार, मिट्टी दा एक मुठ तुहाडी हस्ती है, कौन मां कौन बाप। तो ये रिश्ते उन्ने दिन कायम जिन्ने दिन निरंकार है तुहाडे च, तो पहल उन्हूं दिया करो, परिवार ते माया दूजे नंबर ते। तो महाराज गुरु अर्जन साहब सच्चे पातशाह आंदे ने, सुंदर मानू तरह तरह नाल मोह रही है। बंदा विचार रूपी नेत्रा तो अन्ना होया बैठा है।
1: होए तीठ मीठी मन है लागा, नाम लैन ना आवे।
0: माया दे ढीठ बड़ी है, बे अदब निडर बे शर्म ने धड़क बड़े मतलब ने ढीठ दे। वैसे संस्कृत दे त्रष्ट लफ्ज तो बनिया ढीठ। तो आंदे ए माया बड़ी निर्लज है, जिमें मिठे ते कोई लग जावे ना, इदां दे माया ने पिछे लाया होया है। किते रंचक मात्र भी खसम दा वाहिगुरु दा नाम नहीं लैण दिंदी।
1: गृह बन है तीर बरत पूजा, बाट घाट जोहने।
0: आंदे आम लोकां दी गल ते की करिए, जेड़े कर्म धर्म करदे ने ना, उन्हां नूं भी तकदी है भी कदों मेरी मार थले आवे। गृहस्थियां नूं ते नजर थले रखदी है, गृहस्थियां नूं ते सौखा फसा लैंदी है, क्योंकि बच्चे ने घर वाली है। मोह सुखाला प्रफुल्लत हुंदा है। जिहड़े तीर्थां वल गए उदासी हो गए, जिन्हां घर बार छड्डिया, आंदे उन्हां दा खेड़ा वी नहीं छड्डदी। जोहनी ताड़दी रहिंदी है, ਜਦੋਂ ਦਾ ਥੱਲੇ ਕੋਈ ਆਇਆ ਫਿਰ ਢਾ ਲੈਂਦੀ ਹੈ, ਭਾਵ ਆਪਣੇ ਅਧੀਨ ਕਰ ਲੈਂਦੀ ਹੈ, ਸੰਸਾਰ ਦੇ ਰਸ ਵਿੱਚ ਲਾ ਲੈਂਦੀ ਹੈ।
1: ਨਾਨਕ ਪੈ ਅੰਪੈ ਦਇਆ ਧਾਰੋ ਮੈਂ ਨਾਮ ਅੰਦਲੇ ਟੋਹਣੇ।
0: ਤੋ ਬੇਨਤੀ ਕਰਿਆ ਕਰੋ ਜਗਿਆਸੂਓ, ਮਾਇਆ ਦੀ ਚਮਕ ਵਿੱਚ ਅੰਨੇ ਹੋ ਗਏ ਆ, ਹੇ ਗੁਰੂ ਪਰਮੇਸ਼ਰ ਆਪਣੇ ਨਾਮ ਦਾ ਦੀਵਾ ਬਖਸ਼, ਰਸਤਾ ਦਿਖੇ। ਅੰਨੇ ਨੂੰ ਜੈਸਾ ਲਾਠੀ ਦਾ ਸਹਾਰਾ ਹੈ, ਇਉਂ ਸਾਨੂੰ ਨਾਮ ਦਾ ਸਹਾਰਾ ਦੇ। ਸੰਸਾਰ ਵਿੱਚ ਧਰਮੀ ਪੁਰਸ਼ਾਂ ਵਾਲਾ ਜੀਵਨ ਗੁਜ਼ਰੇ ਤੇ ਪਰਮਾਰਥ ਦਾ ਰਾਹ, ਮੁਕਤੀ ਦਾ ਰਸਤਾ ਵੀ ਨਸੀਬ ਹੋ ਜਾਵੇ।
1: ਮੋਹਿ ਅਨਾਥ ਪ੍ਰੇਨਾਥ ਜਿਉ ਜਾਣੋ ਤਿਉ ਰੱਖੋ।
0: ਆਪ ਹੀ ਗੁਰਦੇਵ ਸਮਝਾਉਂਦੇ ਨੇ, ਤਰਲਾ ਲਿਆ ਕਰੋ ਵਾਹਿਗੁਰੂ ਦਾ, ਤੂੰ ਨਾਥ ਹੈ ਮਤਲਬ ਸਵਾਮੀ ਹੈ ਤੂੰ, ਸੰਸਕ੍ਰਿਤ ਵਿੱਚ ਆਉਂਦੇ ਨੇ। ਅਸੀਂ ਅਨਾਥ, ਮਹਾਰਾਜ ਸਾਡਾ ਕੋਈ ਮਾਲਕ ਹੀ ਨਹੀਂ, ਕਦੇ ਇੱਧਰ ਤੁਰੇ ਫਿਰੀਦਾ ਕਦੇ ਉੱਧਰ, ਇੱਕ ਦਰ ਦੇ ਹੋਏ ਨਾ, ਅੱਜ ਤੇਰੀ ਸ਼ਰਨ ਆਏ ਹੈ। ਆਪਣੇ ਦਾਸ ਸਾਨੂੰ ਬਣਾਉਣਾ ਕਰ, ਸਾਡਾ ਸਵਾਮੀ ਬਣ, ਜਿਵੇਂ ਵੀ ਹੋ ਸਕੇ ਮਾਇਆ ਤੋਂ ਸਾਨੂੰ ਬਚਾਉਣਾ ਕਰ।
1: ਚਤੁਰਾਈ ਮੋਹਿ ਨਾਹਿ ਰਿਜਾਵੋ ਕਹਿ ਮੁਖੋਂ।
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਂਦੇ ਨੇ, ਏਦਾਂ ਬੇਨਤੀ ਕਰੋ ਵੀ ਸਾਡੇ ਅੰਦਰ ਕੋਈ ਸਿਆਣਪ ਨਹੀਂ ਹੈ, ਚਤੁਰਾਈ ਨਹੀਂ ਹੈ। ਉਹ ਕਿਹੜੇ ਗੁਣ ਨੇ ਤੈਨੂੰ ਪ੍ਰਸੰਨ ਕਰ ਸਕੀਏ, ਉਹ ਕਿਹੜੇ ਅਲਫਾਜ਼ ਨੇ ਜਿਨ੍ਹਾਂ ਕਰਕੇ ਤੇਰੀ ਖੁਸ਼ੀ ਨਸੀਬ ਹੋਵੇ।
1: ਨਹਿ ਚਤਰ ਸੁਗਰ ਸੁਜਾਨ ਵਿਰਥੀ ਮੋਹ ਨਿਰਗੁਣ ਗੁਣ ਨਹੀਂ।
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ ਨੇ, ਨਾ ਚਤੁਰਤਾ ਹੀ ਹੈ, ਨਾ ਸਾਡੇ ਅੰਦਰ ਸੁਗੜਤਾ ਹੀ ਹੈ। ਸੁਗੜਤਾ ਦਾ ਮਤਲਬ ਸੋ ਘਰ, ਉੱਤਮ ਘਰ, ਉੱਤਮ ਘਰ ਦੀ ਔਰਤ, ਜਿਹਨੂੰ ਨੇਕ ਅਸੂਲ ਸਿਖਾਏ ਗਏ ਹੋਣ, ਨੇਕ ਨਾਮੀ। ਇਹ ਵੀ ਕੁਝ ਹੈ ਨਹੀਂ ਸਾਡੇ ਚ, ਸੁਜਾਨ ਉੱਤਮ ਗਿਆਨ, ਯਥਾਰਥ ਗਿਆਨ, ਮੁਕਤੀ ਦੇ ਮਾਰਗ ਦੀ ਵੀ ਸਾਨੂੰ ਸਮਝ ਨਹੀਂ ਹੈ। ਬੇਤੀ ਦਾ ਮਤਲਬ ਹੁੰਦਾ ਹੈ ਜਾਣਨੇ ਵਾਲਾ, ਅਸੀਂ ਕੁਝ ਨਹੀਂ ਜਾਣਦੇ, ਕਿਵੇਂ ਸਾਡਾ ਪਾਰ ਉਤਾਰਾ ਹੋਵੇਗਾ।
1: ਨਹ ਰੂਪ ਧੂਪ ਨਹ ਨੈਣ ਬੰਕੇ ਜਹ ਭਾਵੈ ਤਹ ਰੱਖ ਤੁਹੀ।
0: ਤੁਸੀਂ ਵੇਖੋ ਜਿਸ ਔਰਤ ਦਾ ਰੰਗ ਰੂਪ ਸੁੰਦਰ ਹੈ, ਉਹਨੂੰ ਉਹਦਾ ਪਤੀ ਬੜਾ ਪਿਆਰ ਕਰਦਾ ਹੈ, ਕਿਧਰੇ ਰੰਗ ਰੂਪ ਕਰਕੇ ਸੁੰਦਰਤਾ ਨਾ ਹੋਵੇ, ਪਤੀ ਨੱਕ ਮੂੰਹ ਚੜਾ ਲੈਂਦਾ ਹੈ। ਆਮ ਸੰਸਾਰ ਵਿੱਚ ਇਹੀ ਪ੍ਰਚਲਿਤ ਹੈ। ਹੁਣ ਮਹਾਰਾਜ ਕਹਿੰਦੇ, ਹੇ ਜਗਿਆਸੂ ਰੂਪ ਔਰਤ, ਵਾਹਿਗੁਰੂ ਦਾ ਤਰਲਾ ਲੈ, ਵੀ ਮੇਰੇ ਕੋਲ ਨਾ ਰੂਪ ਹੈ ਨਾ ਰੰਗ ਹੈ, ਭਾਵ ਕੋਈ ਸ਼ੁਭ ਗੁਣ ਨਹੀਂ, ਸਤ ਸੰਤੋਖ ਦਇਆ ਧਰਮ। ਹੁਣ ਮੈਂ ਕਿਵੇਂ ਤੈਨੂੰ ਰਝਾਵਾਂ, ਕਿਵੇਂ ਮੈਨੂੰ ਤੇਰੀ ਪ੍ਰਵਾਨਗੀ ਮਿਲੇ, ਮਾਇਆ ਤੋਂ ਬਚਾ ਕੇ ਸੁੰਦਰ ਰੂਪ ਵਾਲੀ ਬਣਾ ਦੇ, ਭਾਵ ਸ਼ੁਭ ਗੁਣ ਬਖਸ਼ਣੇ ਕਰ, ਸਤ ਸੰਤੋਖ ਦਇਆ ਧਰਮ ਖਿਮਾ ਸਾਡੀ ਝੋਲੀ ਪਾਉਣਾ ਕਰ।
1: ਜੈ ਜੈ ਜੈ ਅੰਪਹਿ ਸਗਲ ਜਾ ਕੋ ਕਰਨਾ ਪਤ ਗਦ ਕਿਨ ਲਖੋ।
0: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ, ਉਹ ਕਰੁਣਾ ਪਤ ਹੈ, ਹਰੇਕ ਤੇ ਦਇਆ ਕਰਨ ਵਾਲਾ ਹੈ, ਜਿਹੜਾ ਸ਼ਰਨ ਆ ਕੇ ਬੇਨਤੀ ਕਰੇ ਰੱਖ ਲੈਂਦਾ ਹੈ। ਉਹਨੂੰ ਬੇਨਤੀ ਕਰੋ, ਤੇਰੀ ਗੱਤ ਦਾ ਤੇਰੀ ਮਰਿਆਦਾ ਦਾ ਸਾਨੂੰ ਪਤਾ ਨਹੀਂ, ਤੂੰ ਕਿਵੇਂ ਖੁਸ਼ ਹੁੰਦਾ ਹੈ, ਤੇਰੇ ਗੀਤ ਗਾਈਏ ਤੇਰੀ ਖੁਸ਼ੀ ਮਿਲੇ, ਮੁਕਤੀ ਹਾਸਲ ਹੋ ਜਾਵੇ।
1: ਨਾਨਕ ਪੈ ਅੰਪੈ ਸੇਵ ਸੇਵਕ ਜਿਉ ਜਾਣੋ ਤਿਉ ਮੋਹਿ ਰੱਖੋ।
0: ਗੁਰਦੇਵ ਆਖਣ ਲੱਗੇ, दासा भाव धार के आखो असी तेरे सेवक हां, माड़े हां जां चंगे हां, तेरा सुभाव माता पिता वर्गा है, तू सानू रखना कर। मां कोल गलती करके भी जाओ ते गल नाल लौंदी है,
1: मोह मछली तुम नीर तुझ बिन क्यों सारा।
0: जिवें मच्छी दा गुजारा पानी बिना नहीं, तेरे बिना साडा

0: ਤੇਰੇ ਨਾਮ ਦੀ ਬੂੰਦ ਸਾਨੂੰ ਚਾਹੀਦੀ ਹੈ।
1: ਮੁਖ ਪਰ ਹਰ ਪਿਆਸ ਮੇਰੀ ਜੀ ਹੀਆ ਪ੍ਰਾਣ ਬਦੇ।
0: ਜਦੋਂ ਬਬੀਹੇ ਦੇ ਗਲੂਏ ਚ ਸਵਾਂਤੀ ਬੂੰਦ ਪੈਂਦੀ ਹੈ, ਉਹਦੀ ਪਿਆਸ ਮਿਟਦੀ ਹੈ। ਵਾਹਿਗੁਰੂ ਤੇਰੇ ਨਾਮ ਦੀ ਬੂੰਦ ਮਿਲ ਜਾਵੇ, ਸਾਡੀ ਤ੍ਰਿਸ਼ਨਾ ਮਿਟ ਜਾਵੇ, ਸਾਡਾ ਮੰਗਣਾ ਮੁੱਕ ਜਾਵੇ, ਸੰਸਾਰ ਵੱਲੋਂ ਰੱਜ ਆ ਜਾਵੇ।
1: ਲਾਡਲੇ ਲਾਡ ਲਡਾਏ ਸਭ ਮਹਿ ਮਿਲ ਹਮਾਰੀ ਹੋਏ ਗਤੇ।
0: ਹੇ ਮੇਰੇ ਪਿਆਰੇ ਵਾਹਿਗੁਰੂ, ਤੂੰ ਬੜਾ ਲਾਡਲਾ ਹੈ, ਸਾਨੂੰ ਬੜਾ ਪਿਆਰਾ ਲੱਗਦਾ ਹੈ। ਸਾਰੀ ਸ੍ਰਿਸ਼ਟੀ ਨੂੰ ਲਾਡ ਲਡਾਉਣ ਵਾਲਾ ਹੈ, ਭਾਵ ਤੇਰੇ ਕੌਤਕਾਂ ਵਿੱਚ ਹੀ ਸ੍ਰਿਸ਼ਟੀ ਬੱਝੀ ਹੋਈ ਹੈ। ਸਾਡੇ ਤੇ ਕਿਰਪਾ ਕਰ, ਅਸੀਂ ਤੇਰੇ ਗੀਤ ਗਾਈਏ, ਅਸੀਂ ਤੇਰੀ ਵਡਿਆਈ ਕਰੀਏ, ਤੇਰੇ ਪਿਆਰ ਭਰੇ ਕੌਤਕਾਂ ਦੀ ਸਾਨੂੰ ਸਮਝ ਆ ਜਾਵੇ, ਸਾਡਾ ਜੀਵਨ ਸਫਲਾ ਹੋ ਜਾਵੇ।
1: ਚੀਤ ਚਿਤਵ ਮਿਟ ਅੰਧਾਰੇ ਜਿਉ ਆਸ ਚੱਕਵੀ ਦਿਨ ਚਰਾ।
0: ਵੇਖੋ ਜੀ, ਜਿਵੇਂ ਚੱਕਵੀ ਆਸ ਵਿੱਚ ਹੁੰਦੀ ਹੈ ਕਦੋਂ ਸੁਭਾ ਹੋਵੇਗੀ, ਚੱਕਵੇ ਨੂੰ ਮਿਲੇਗੀ, ਸਾਨੂੰ ਵਾਹਿਗੁਰੂ ਤੇਰੇ ਤਾਈ ਆਸ ਹੈ ਕਦੋਂ ਇਹ ਵਾਸ਼ਨਾ ਦਾ ਵਿਕਾਰਾਂ ਦਾ ਅੰਧੇਰਾ ਮਿਟੇ, ਗਿਆਨ ਦਾ ਚਾਨਣ ਹੋਵੇ ਤੇ ਤੇਰੇ ਹੇ ਪਤੀ ਪਰਮੇਸ਼ਰ ਦਿਦਾਰੇ ਹੋ ਜਾਣ।
1: ਨਾਨਕ ਪੈ ਅੰਬੈ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੈ।
0: ਫਿਰ ਜਿਹੜਾ ਇਉਂ ਨਿਮਰਤਾ ਵਿੱਚ ਬੇਨਤੀਆਂ ਕਰਦਾ ਹੈ, ਜਿਸ ਜਗਿਆਸੂ ਔਰਤ ਨੇ ਸ਼ੁਭ ਗੁਣਾਂ ਦਾ ਸ਼ਿੰਗਾਰ ਧਾਰ ਲਿਆ ਹੈ ਸਤ ਸੰਤੋਖ ਦਇਆ ਧਰਮ ਦਾ, ਇੱਕ ਦਿਨ ਬੇਨਤੀ ਪ੍ਰਵਾਨ ਹੁੰਦੀ ਹੈ, ਵਾਹਿਗੁਰੂ ਮਿਲ ਪੈਂਦਾ ਹੈ ਤੇ ਫਿਰ ਖੇੜਾ ਐਸਾ ਹੁੰਦਾ ਹੈ ਜੈਸਾ ਮਛਲੀ ਨੂੰ ਪਾਣੀ ਦੇ ਸੰਗ ਵਿੱਚ ਹੁੰਦਾ ਹੈ। ਪਾਣੀ ਸੁੱਕਦਾ ਜਿਹਾ ਜਾਵੇ ਤੇ ਮਛਲੀ ਮੁਰਝਾਉਂਦੀ ਜਾਂਦੀ ਹੈ, ਪਾਣੀ ਵਧੇਰੇ ਹੋਵੇ ਛੱਪੜੀ ਵਿੱਚ ਤੇ ਮਛਲੀ ਚੰਚਲ ਹੁੰਦੀ ਹੈ, ਪ੍ਰਫੁੱਲਤ ਹੁੰਦੀ ਹੈ। ਇਉਂ ਜਗਿਆਸੂ ਫਿਰ ਕਹਿੰਦੇ ਨੇ ਪ੍ਰਫੁੱਲਤ ਹੋ ਜਾਂਦੇ ਹਨ ਤੇਰੇ ਮਿਲਾਪ ਦੇ ਨਾਲ।
1: ਧੰਨ ਧੰਨ ਹਮਾਰੇ ਭਾਗ ਖਰੇ ਆਇਆ ਫਿਰ ਮੇਰਾ ਮੇਰਾ।
0: ਫਿਰ ਉਹ ਜਗਿਆਸੂ ਰੂਪ ਔਰਤਾਂ ਸਾਧੂ ਜਨ ਸਭਾ ਵਿੱਚ ਮਜਲਸ ਵਿੱਚ ਬੈਠ ਕੇ ਜੋ ਧੰਤਾ ਦੇ ਯੋਗ ਵਾਹਿਗੁਰੂ ਹੈ, ਫਿਰ ਜੋ ਸਾਰਿਆਂ ਦਾ ਮਾਲਕ ਹੈ ਖਸਮ ਹੈ, ਉਹਦੇ ਬਾਬਤ ਇਹ ਬਿਆਨ ਕਰਦੇ ਨੇ ਵੀ ਅੰਤਿਸ਼ ਕਰਨ ਰੂਪੀ ਘਰ ਵਿੱਚ ਸੇਜਾ ਤੇ ਭਾਵ ਮਨ ਵਿੱਚ ਪਤੀ ਪਰਮੇਸ਼ਰ ਆ ਕੇ ਬਹਿ ਗਿਆ ਹੈ, ਅਸੀਂ ਪ੍ਰਾਪਤੀ ਵਾਲੇ ਹੋਏ ਹਾਂ।
1: ਸੋਹੇ ਬੰਕ ਦੁਆਰ ਸਗਲਾ ਬਨ ਹਰਾ।
0: ਆ ਜਿਹੜੇ ਇੰਦਰੇ ਨੇ ਨਾ ਸਾਡੇ, ਇਹ ਸੋਭਨੀਕ ਹੋ ਗਏ, ਇਹ ਸਾਰੇ ਦੁਆਰ ਹੀ ਨੇ ਨਾ। ਆ ਮਹੱਲ ਹੈ ਜਿਹੜਾ ਸਰੀਰ, ਅੱਖਾਂ ਨੱਕ ਕੰਨ, ਇਹ ਸੋਭਨੀਕ ਕਿਵੇਂ ਹੋਏ? ਅੱਖਾਂ ਮੈਲਾ ਵੇਂਹਦੀਆਂ ਸਨ, ਹੁਣ ਸਾਰਿਆਂ ਚ ਪ੍ਰਭੂ ਦਾ ਰੂਪ ਦਿਖਦਾ ਹੈ। ਜ਼ੁਬਾਨ ਕਰੜਾ ਬੋਲਦੀ ਸੀ, ਕੌੜੇ ਲਫ਼ਜ਼ ਕੱਢਦੀ ਸੀ, ਚੁਗਲੀ ਨਿੰਦਾ ਗੰਦੇ ਗੀਤ ਗਾਉਣ ਵਿੱਚ ਗੁਲਤਾਨ ਸੀ, ਹੁਣ ਇਹ ਵਾਹਿਗੁਰੂ ਦੇ ਗੀਤ ਗਾ ਕੇ ਪ੍ਰਫੁੱਲਤ ਹੈ। ਕੰਨ ਹੁਣ ਬਾਣੀ ਸੁਣਦੇ ਨੇ, ਨਿੰਦਾ ਦਾ ਰਸ ਨਹੀਂ ਲੈਂਦੇ। ਤੋ ਇਸ ਪ੍ਰਕਾਰ ਦੇ ਨਾਲ ਸਾਡੇ ਇੰਦਰੇ ਸੋਭਨੀਕ ਹੋ ਗਏ ਨੇ। ਵਾਹਿਗੁਰੂ ਜਦੋਂ ਦਾ ਇਸ ਸਰੂਪ ਵਿੱਚ ਪ੍ਰਫੁੱਲਤ ਹੋਇਆ ਹੈ, ਇਹ ਸਾਡਾ ਸੁੱਕਿਆ ਹੋਇਆ ਬਾਗ ਸ਼ੁਭ ਗੁਣਾ ਕਰਕੇ ਜੀਵਨ ਦਾ ਹਰਿਆ ਹੋ ਗਿਆ ਹੈ।
1: ਹਰ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸ ਘਣਾ।
0: ਹਰਿਆ ਭਰਿਆ ਕਰਨ ਵਾਲਾ ਜੋ ਸੁਆਮੀ ਹੈ ਪਰਮੇਸ਼ਵਰ ਹੈ, ਉਹਦੇ ਗੀਤ ਗਾਓ। ਗੀਤ ਗਾਉਣ ਦਾ ਨਫਾ ਇਹ ਹੈ ਵੀ ਤੁਹਾਡੇ ਗ੍ਰਹਿ ਦੇ ਵਿੱਚ ਮੰਗਲ ਰਹੇਗਾ, ਖੁਸ਼ੀ ਰਹੇਗੀ, ਸਾਰਾ ਜੀਵਨ ਰਸ ਵਿੱਚ ਆਨੰਦ ਵਿੱਚ ਗੁਜ਼ਰ ਜਾਵੇਗਾ, ਰੋਗ ਸੋਗ ਤੁਹਾਡੇ ਮਿਟ ਜਾਣਗੇ,
1: नवल नवतन नाहो बाला कमण रसना गुण भणा।
0: जदों व्याह हुंदा आंदे हुंदे ना भी नौजवान बंका पति मिलिया है औरत नूं, अच्छा वो ते हरे पुराणा हो जांदा है। आ जेड़ा खसम साधुआं दे सानू मिलिया है ना परमेश्वर, ये नवल ही है, नवतन ही है, सदा ही नवीन है, जवान ही रहिंदा है, ये कदे पुराना नहीं हुंदा, सदीवी प्रफुल्लत रहण वाला है। वो आंदे ते एक गुण दस्या भी नवल है, इन्ने उहदे गुण ने, ये चम दी जुबान किन्ने क गीत गावे, उहदा अंत किथे पाया जा सकता है। तब सर्ब नाम कथा कवन कर्म नाम वर्णत सुमत, तेरे सारे नाम सारिया सिफतां सारे गुण चम दी जुबान गौण विच आ समरथ है।
1: मेरी सेज सोही देख मोही सगल सहसा दुख हरा।
0: जदों वाहिगुरु जहन विच प्रगट हो गया, अंतशकरण ए मन दी सेजा प्रफुल्लत हुई, मन डिप्रेस्ड रहिंदा सी, चिंता च रहिंदा सी, हुण खिड़िया है, मन दे दुख भी मिट गए। मन दा दुख की हुंदा, चिंता डिप्रेशन, ते तन दे दुख रोग भी मिट गए, अंदरों बाहरों हरे भरे हुए हैं शरीर करके मन करके।
1: नानक पै अंपै मेरी आस पूरी मिले स्वामी अपरंपरा।
0: तो गुरु अर्जन साहब सच्चे पातशाह अंधे ने, अगर तुसी चाहते हो तुहाडी आसा की पूर्ति होवे, परमार्थ का रस्ता मिले, प्रभु की प्राप्ति वाले तुसी हो जाओ, तो उहदा रस्ता है उहदे गीत गाओ आवाजा दो, फिर कुंडा खोल के मिलेगा। अपरंपर है, पारावार उहदा पाया नहीं जा सकता, एंडलैस लिमिटलैस, उहदा परला कंडा ही कोई नहीं, एडा वड्डा है, एडी महान हस्ती है। तो गीत गाउण वालियां नूं मिलदा है और उहनां नूं सभो ही मनिश्चित फल मिलदे ने। तो ये शंत की व्याख्या नूं दास इत्थे संकोचदा है। आओ लड़ीवार श्री गुरु ग्रंथ साहिब महाराज दी बाणी दे शब्द की व्याख्या नाल जुड़दे हां।

0: ਸਾਡੇ ਮਾਲਕ ਪ੍ਰਭੂ ਦੇ ਪੰਜਵੇਂ ਸਰਗੁਣ ਸਰੂਪ ਗੁਰੂ ਅਰਜਨ ਸਾਹਿਬ ਦੀ ਇਹ ਬਾਣੀ ਰਾਗ ਕੇਦਾਰਾ ਦੇ ਵਿੱਚ ਪ੍ਰਫੁੱਲਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1120 ਅੰਗ ਤੇ। ਤੋ ਮਹਾਰਾਜ ਆਪਣੇ ਨਿਰਗੁਣ ਸਰੂਪ ਦੀ ਬਾਤ ਪਾਉਂਦੇ ਨੇ, ਉਹਦਾ ਨਾਮ ਲਿਆ ਹਰ, ਹਰਿਆਂ ਭਰਿਆਂ ਕਰਨ ਵਾਲਾ ਜੋ ਹੈ। ਆਂਦੇ ਉਹਦੇ ਤੋਂ ਬਿਨਾਂ ਕੋਈ ਤੇਰੇ ਸਾਥ ਵਿੱਚ ਨਿਭਣ ਵਾਲਾ ਨਹੀਂ। ਪਰਿਵਾਰ ਸੱਜਣ ਤੇ ਉਦੋਂ ਨਿਭਦੇ ਨੇ ਜਦੋਂ ਕੋਈ ਭੀੜ ਨਾ ਪਈ ਹੋਵੇ, ਕੋਲ ਪੈਸਾ ਹੋਵੇ, ਸੁੱਖ ਸਹੂਲਤਾਂ ਹੋਣ। ਕਮਾਈ ਨਾ ਕਰੇ ਬਾਪੂ ਤੇ ਉਹ ਜਿਹੜਾ ਕਾਕਾ ਗੋਦ ਚ ਪਲਿਆ ਉਹ ਹੀ ਮੰਜਾ ਘਰੋਂ ਬਾਹਰ ਡਾਹ ਦਿੰਦਾ ਵੀ ਬੁੱਢਾ ਤੇ ਕਿਸੇ ਕੰਮ ਦਾ ਨਹੀਂ ਰਿਹਾ, ਐਵੇਂ ਖੰਘੀ ਜਾਂਦਾ ਹੈ। ਆਪਦੇ ਹੀ ਦੂਰ ਕਰ ਦਿੰਦੇ ਨੇ, ਗੈਰਾਂ ਦੀ ਤਾਂ ਗੱਲ ਛੱਡੋ, ਪੈਸੇ ਲਿਆਉਂਦਾ ਘਰੇ ਸਿਰ ਤੇ ਚੁੱਕਣਗੇ। 99% ਇਹ ਹੀ ਸੱਚਾਈ ਹੈ, ਕੋਈ ਇੱਕ ਅੱਧਾ ਭਾਵੇਂ ਸਰਵਣ ਕਾਕਾ ਆਵੇ ਵੀ ਬਾਪੂ ਨੂੰ ਮੋਢਿਆਂ ਤੇ ਚੱਕੀ ਫਿਰੇ। ਤੋਂ ਆਂਦੇ ਦੁੱਖ ਹੈ, ਸੁੱਖ ਹੈ, ਰੋਗ ਹੈ, ਸੋਗ ਹੈ, ਇਹ ਲੋਕ ਹੈ, ਉਹ ਲੋਕ ਹੈ, ਇੱਕ ਵਾਹਿਗੁਰੂ ਹੀ ਚਾਲਸ ਸਾਥ ਹੋ ਹੀ ਨਾਲ ਨਿਭਣ ਵਾਲਾ ਹੈ।
1: ਦੀਨਾ ਨਾਥ ਕਰਣਾਪਤ ਸਵਾਮੀ ਅਨਾਥਾਂ ਕੇ ਨਾਥ,
0: ਜਿਨ੍ਹਾਂ ਦਾ ਕੋਈ ਮਾਲਕ ਨਹੀਂ ਉਹਦੀ ਸ਼ਰਨ ਆਉਣ ਤੇ ਚਰਨਾਂ ਵਿੱਚ ਜਗ੍ਹਾ ਦਿੰਦਾ ਹੈ। ਅਨਾਥਾਂ ਦਾ ਨਾਥ ਹੈ ਉਹ, ਪਰ ਕਿਹਨੂੰ ਸ਼ਰਨ ਚ ਲੈਂਦਾ ਹੈ? ਦੀਨਾ ਨਾਥ, ਜਿਹੜੇ ਦੀਨ ਹੋਣ ਉਹਨਾਂ ਦਾ ਨਾਥ ਬਣਦਾ ਹੈ, ਜਿਹੜੇ ਨਿਮਰਤਾ ਚ ਆਉਣ, ਜਿਹੜੇ ਝੋਕੇ ਆਉਣ। ਤੋ ਉਹ ਕਰੁਣਾ ਪਤ ਹੈ, ਦ੍ਰਵਿਤ ਹਿਰਦਾ ਹੈ, ਹਰੇਕ ਦੇ ਤਰਸ ਖਾਣ ਵਾਲਾ।

0: ਜਿਹੜੀ ਇੱਕ ਦੇਸ਼ ਦੀ ਕਰੰਸੀ ਹੋਵੇ ਦੂਜੇ ਦੇਸ਼ ਨਹੀਂ ਚੱਲਦੀ। ਆ ਜੋ ਕੁਝ ਤੂੰ ਕਮਾਇਆ ਹੈ ਜਾਂ ਜਿਹੜਾ ਇਹ ਤੇਰਾ ਪਰਿਵਾਰ ਹੈ, ਪੁੱਤਰ ਧੀਆਂ ਬੱਚੇ ਮਾਪੇ ਜਾਂ ਸੰਪੱਤੀ ਤੇਰੀ ਕਮਾਈ ਹੋਈ ਮਾਇਆ ਵਿਸ਼ੇ ਵਕਾਰ ਜਿੰਨੇ ਭੋਗ ਭੋਗਦਾ ਹੈ ਇੱਥੇ ਰਹਿ ਜਾਂਦੇ ਨੇ। ਉਹ ਮੜੀਆਂ ਤੋਂ ਅੱਗੇ ਨਾਮ ਦੀ ਕਰੰਸੀ ਚੱਲਦੀ ਹੈ। ਇਹ ਨਹੀਂ ਆਉਂਦੇ ਵੀ ਕਮਾਈ ਨਾ ਕਰ, ਕਮਾਈ ਕੀਤੀ ਐਸ ਤਨ ਨੂੰ ਸਹੂਲਤ ਮਿਲੀ। ਉਹ ਇੱਕ ਮਨ ਦੀ ਦੁਨੀਆ ਹੈ, ਉਹਦੇ ਲਈ ਕਮਾਈ ਕੋਈ ਨਹੀਂ ਕੀਤੀ। ਉਹ ਕਰੰਸੀ ਮੜੀਆਂ ਤੋਂ ਅੱਗੇ ਚੱਲਣੀ ਹੈ। ਦੋ ਚਾਰ ਮਿੰਟ ਬਹਿ ਕੇ ਨਾਮ ਧਨ ਇਕੱਠਾ ਕਰਿਆ ਕਰ, ਤੇਰੀ ਕਮਾਈ ਜਮਾਂ ਦੇ ਰਸਤੇ ਸਾਥ ਨਹੀਂ ਚੱਲੇਗੀ। ਇਹ ਟਿਕਟ ਤੇਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਤੱਕ ਹੈ, ਬਠਿੰਡੇ ਤੱਕ ਨਹੀਂ ਚੱਲਣੀ, ਅੱਗੇ ਟਿਕਟ ਹੋਰ ਲੈਣੀ ਪੈਂਦੀ ਹੈ। ਪਰ ਇਹ ਕਰੰਸੀ ਉੱਥੇ ਨਹੀਂ ਜਾਂਦੀ ਮੜੀਆਂ ਤੋਂ ਅੱਗੇ। ਇਹਦਾ ਕੋਰਟ ਆਫ ਲਾਰਡ ਖੁਦਾ ਦੇ ਦਰਬਾਰ ਵਿੱਚ ਸ਼ੁਭ ਕਰਮਾਂ ਦੀ ਕਰੰਸੀ ਚੱਲਦੀ ਹੈ, ਨਾਮ ਦੀ ਕਰੰਸੀ ਚੱਲਦੀ ਹੈ, ਸੱਚ ਦੀ ਕਰੰਸੀ ਚੱਲਦੀ ਹੈ। ਉੱਥੇ ਕੂੜ ਦੀ ਕਰੰਸੀ ਕਦੇ ਵੀ ਨਹੀਂ ਚੱਲਦੀ।
1: ਨਾਮ ਨਿਧਾਨ ਗਾਓ ਗੁਣ ਗੋਬਿੰਦ ਉਧਾਰ ਸਾਗਰ ਕੇ ਖਾਦ।
0: ਗੁਰਦੇਵ ਆਂਦੇ ਨੇ ਆ ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਬੜਾ ਭਿਅੰਕਰ ਹੈ। ਇਹਦੇ ਵਿੱਚ ਦੁੱਖਾਂ ਦੀਆਂ ਛੱਲਾਂ ਨੇ, ਇਹ ਬੜਾ ਡੂੰਘਾ ਹੈ, ਬੜਾ ਗੂੜਾ ਹੈ, ਖੂਹ ਖਾਤਾ, ਅੰਧਕਾਰ ਹੈ, ਚ ਰੋਗ ਸੋਗ ਨੇ, ਅਗਿਆਨ ਹੈ ਇਹਦੇ ਚ। ਅਗਰ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ, ਨਾਮ ਦਾ ਖਜ਼ਾਨਾ ਤੁਹਾਡੇ ਪਾਸ ਹੋਵੇਗਾ, ਨਾਮ ਦਾ ਬੇੜਾ ਹੋਵੇਗਾ, ਨਾਮ ਦੀ ਚਮਕ ਹੋਵੇਗੀ, ਇਹ ਹਨੇਰਾ ਮਿਟੇਗਾ, ਸੰਸਾਰ ਸਾਗਰ ਤੋਂ ਤੁਸੀਂ ਪਾਰ ਹੋਵੋਗੇ, ਤੁਹਾਡਾ ਉਧਾਰ ਹੋ ਜਾਵੇਗਾ।
1: ਸਰਨ ਸਮਰੱਥ ਅਗਥ ਗੋਚਰ ਹਰ ਸਿਮਰਤ ਦੁੱਖ ਲਾਥ।
0: ਜਿੰਨੇ ਵੀ ਜੀਵਨ ਵਿੱਚ ਦੁੱਖ ਨੇ ਉਹ ਪਰਮੇਸ਼ਵਰ ਜੋ ਇੰਦਰੀਆਂ ਤੋਂ ਅਗੋਚਰ ਹੈ, ਨਜ਼ਰ ਹੀ ਨਹੀਂ ਆ ਰਿਹਾ ਲੋਕਾਂ ਨੂੰ, ਉਹ ਸਮਰੱਥ ਹੈ, ਹੀ ਇਜ਼ ਆਲ ਪਾਵਰਫੁਲ। ਉਹਦੇ ਨਾਮ ਦੀ ਔਸ਼ਧੀ ਏਡੀ ਕਰਾਮਾਤੀ ਹੈ, ਸਾਰੇ ਹੀ ਰੋਗ ਸੋਗ ਮਿਟ ਜਾਂਦੇ ਨੇ, ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਵੇਗਾ।
1: ਨਾਨਕ ਦੀਨ ਧੂਰ ਜਨ ਬਾਂਸ਼ਤ ਮਿਲੇ ਲਿਖਤ ਤੁਰ ਮਾਥ।
0: ਗੁਰਦੇਵ ਗੁਰੂ ਅਰਜਨ ਸਾਹਿਬ ਆਂਦੇ ਨੇ ਦੀਨ ਹੋ ਜਾ, ਉਹਦੇ ਪਿਆਰੇ ਸਾਧੂਆਂ ਸੱਤ ਪੁਰਸ਼ਾਂ ਦੀ ਧੂੜ ਮਸਤਕ ਨੂੰ ਲਾ, ਭਾਵ ਸੰਗਤ ਕਰਿਆ ਕਰ, ਤੇਰੇ ਜਿਹੜੇ ਕਰਮ ਨੇ ਸੌਰ ਜਾਣਗੇ ਤੇ ਤੇਰਾ ਜੀਵਨ ਸਫਲਾ ਹੋ ਜਾਵੇਗਾ। ਤੋ ਗੁਰਦੇਵ ਆਂਦੇ ਨੇ ਸਾਧੂ ਦੇ ਚਰਨਾਂ ਦੀ ਧੂੜ, ਗੁਰਾਂ ਦੇ ਚਰਨਾਂ ਦੀ ਧੂੜ, ਪ੍ਰਭੂ ਦੇ ਚਰਨਾਂ ਦੀ ਧੂੜ, ਪ੍ਰਾਲਬਧ ਚੰਗੀ ਹੋਵੇ ਤੇ ਮਿਲਦੀ ਹੈ, ਨਹੀਂ ਤੇ ਬੰਦਾ ਠੱਗਾਂ ਚੋਰਾਂ ਨਾਲ ਹੀ ਨਿਭਦਾ ਹੈ, ਸੰਸਾਰ ਨਾਲ ਹੀ ਨਿਭਦਾ ਹੈ, ਨਿਰੰਕਾਰੀਆਂ ਨਾਲ ਨਹੀਂ ਨਿਭਦਾ। ਨਿਰੰਕਾਰੀ ਤੋਂ ਭਾਵ ਨਿਰਾਕਾਰ ਵਾਹਿਗੁਰੂ ਨਾਲ ਜੁੜੀਆਂ ਹੋਈਆਂ ਰੂਹਾਂ। ਮੈਂ ਕਿਸੇ ਦੇਹਧਾਰੀ ਖੋਤੀ ਗੁਰੂ ਦੀ ਗੱਲ ਨਹੀਂ ਕਰ ਰਿਹਾ, ਕਿਸੇ ਬੰਦੇ ਦੀ ਬਣਾਈ ਜਥੇਬੰਦੀ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਨਾਮ ਬਹੁਤ ਵਰਤੇ ਜਾਂਦੇ ਨੇ ਅੱਜ ਕੱਲ੍ਹ। ਸਿੱਖ ਨਿਰੰਕਾਰੀ ਹੈ, ਉਹ ਜੋ ਨਿਰਾਕਾਰ ਵਾਹਿਗੁਰੂ ਹੈ ਉਹਦਾ ਉਪਾਸ਼ਕ ਤੇ ਉਹਦੇ ਸਾਕਾਰ ਦਾ ਸਰੂਪ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ। ਬਾਕੀ ਕੋਈ ਰੱਬ ਨਾ ਜੋੜਦਾ ਫਕੀਰ, ਉਹਦਾ ਅਦਬ ਉਹਦਾ ਸਤਿਕਾਰ ਜਿਹੜਾ ਗੁਰੂ ਪਰਮੇਸ਼ਰ ਨਾਲੋਂ ਤੋੜਦਾ ਹੈ, ਉਹਦੀ ਮਕਾਣੇ ਵੀ ਨਹੀਂ ਸਿੱਖ ਜਾਂਦਾ, ਝੁਕਣਾ ਤੇ ਦੂਰ ਦੀ ਗੱਲ ਹੈ। ਤੋ ਆਂਦੇ ਪ੍ਰਾਲਬਧ ਚੰਗੀ ਹੋਵੇ ਤੇ ਗੁਰੂ ਪਰਮੇਸ਼ਰ ਸਾਧੂਆਂ ਦੇ ਚਰਨਾਂ ਦੀ ਧੂੜ ਮਿਲਦੀ ਹੈ, ਸੰਗਤ ਮਿਲਦੀ ਹੈ ਤੇ ਮੁਕਤੀ ਹੁੰਦੀ ਹੈ। ਦਾਸ ਇੱਥੇ ਲੜੀਵਾਰ ਕਥਾ ਨੂੰ ਸੰਕੋਚਦਾ ਹੈ। ਆਓ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਨਾਨਕ ਅਕਾਲ ਕੀ ਮੂਰਤ, ਉਹਨਾਂ ਦੇ ਵਿਆਹ ਗੁਰਪੁਰਬ ਤੇ ਵਿਚਾਰ ਕਰਦੇ ਹਾਂ। ਅੱਜ ਉਹ ਮੁਕੱਦਸ ਦਿਹਾੜਾ ਹੈ, गुरु नानक की महिमा की दसा। गुरु अर्जन साहब पातशाह आंदे उदी हस्ती बड़ी बुलंद है, गुरु नानक नानक हर सोए। गुरु नानक इज द प्रवेडिंग लॉर्ड, प्रवेडिंग लॉर्ड इज कॉल्ड गुरु नानक। खुदा ही नानक है ते नानक ही खुदा है, ये गुरु अर्जन साहब का कथन है। गुरु नानक देव गोविंद रूप, कई आखणगे जी सब ते वड्डा सतगुर नानक जिनकल राखी मेरी। ईरखा वस विश्राम गलत देके नर्थ करना चाहते ने अर्थ का। आखे जी विश्राम इदा है सब ते वड्डा सतगुर, अगे पढ़ो नानक जिनकल राखी मेरी। अगे गुरु नानक साहब ने अपने आप नूं वड्डा नहीं आख्या, सतगुरु नूं आख्या। बंदा पुछे भी गुरु नानक साहब की तो पंक्ति नहीं है, तो गुरु अर्जन साहब की है। ते गुरु अर्जन साहब आंदे ने सब ते वड्डा सतगुर नानक इत्थे विश्राम है जिनकल राखी मेरी। ते गुरु अर्जन साहब ने कई पंक्तियां च गल आखी है भी गुरु नानक ही वाहिगुरु है। तो आपदी ईरखा नूं आपदी जेब च पाओ, गुरु नानक नालों वड्डा कोई नहीं। गुरु नानक इज द ग्रेटेस्ट ऑफ ऑल, देर इज नन टू कंपेयर विद गुरु नानक। खैर बेअंत उन्हां दे कौतक ने। ननकाणा साहब तो चले गए अपनी भैन दे कोल सुल्तानपुर बेबे नानकी, उन्हां पास रहिंदे ने। ते भैन जी उन्हां दे पति देव जय राम जी काफी रसूख है शहर विच उन्हां दा। ओ चितवणियां करदे रहिंदे सन भी गुरु नानक साहब दा विआह करना चाहीदा है। सुल्तानपुर दी धरती ते मोदी खाने जॉब करदे ने। चलो सुल्तानपुर एक रिश्ता हुंदा है, पखो के ग्राम बसे तह मूला नाम। मूला खत्री जी पखो के ग्राम दे रहने वाले, वो अपनी लड़की दा रिश्ता। खुद खुदा गुरु नानक साहब सच्चे पातशाह दे लई सुल्तानपुर भेजदे ने। यह हुण जिहड़े मूल चंद जी ने नेक पुरश ने, नेकी नाल अपनी पटवारी वाली जॉब करते ने। चलो वड्डे भाग गुरु घर दे नाल संबंध जुड़न लगा है, बीबी सुलखणी का रिश्ता हो गया। आंदे जय राम जी बड़े खुश ने, सगाई तो एक

ਰਾਜਾ ਰਾਏ ਬਲਾਰ ਉਹਨੇ ਮਾਇਆ ਘੋੜੇ ਹਾਥੀ ਘੱਲੇ ਵੀ ਮੇਰੇ ਮੁਰਸ਼ਦ ਦਾ ਵਿਆਹ ਹੈ ਤੇ ਸ਼ਾਨੋ ਸ਼ੌਕਤ ਦੀ ਸਵਾਰੀ ਜਾਣੀ ਚਾਹੀਦੀ ਹੈ। ਹਰੇ ਕਿ ਗੁਰੂ ਨਾਨਕ ਸਾਹਿਬ ਦਾ ਸੁਭਾਅ ਫਕੀਰਾਂ ਵਾਲਾ, ਪਰ ਇਹ ਸੇਵਕਾਂ ਦੀ ਆਪਣੀ ਭਾਵਨਾ। ਲੀਨੇ ਤੁਰੰਗਮ ਭੂਖਨ ਸੰਯੁਕਤ ਸੁੰਦਰ ਜ਼ੀਨ ਜਿਨੈ ਸ਼ਬਸ਼ਾਈ। ਕੀ ਸਿਫਤ ਦੱਸੀਏ ਘੋੜਿਆਂ ਦੀ, ਕਾਠੀਆਂ ਦੀ ਤੇ ਹਾਥੀਆਂ ਦੀ। ਨਹੀਂ ਸੀ ਲੈਣਾ ਚਾਹੁੰਦੇ ਮਹਿਤਾ ਕਾਲੂ ਜੀ ਇਹ ਗਿਫਟ, ਧੱਕੋ ਜ਼ੋਰੀ ਰਾਏ ਬਲਾਰ ਨੇ ਭੇਟਾ ਕੀਤੀ ਤੇ ਤਿਆਰੀ ਕਰਕੇ ਬਾਬਾ ਕਾਲੂ ਜੀ ਪਹੁੰਚੇ ਸੁਲਤਾਨਪੁਰ। ਉਧਰ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ ਦਾ ਵੀ ਇਕੱਠ ਹੋਇਆ, ਉਹ ਵੀ ਨਾਲ ਗੁਰਾਂ ਦੇ ਚੱਲ ਪਏ। ਇਤਿਹਾਸ ਵਿੱਚ ਜ਼ਿਕਰ ਹੈ ਘੋੜੇ ਹਾਥੀ ਜਾਂਜੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਾ ਰਹੇ ਨੇ। ਪੈਂਡਾ ਤੈਅ ਕਰਦੇ ਗਏ ਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਪਿੰਡ ਖਡੂਰ ਵਿਖੇ ਰਾਤ ਕੱਟੀ ਹੈ ਬਰਾਤੀਆਂ ਨੇ, ਸੁਬਾਹ ਹੋਈ ਅੱਗੇ ਨੂੰ ਪੈਂਡਾ ਤੈਅ ਕਰਨ ਲੱਗ ਪਏ। ਗੁਰੂ ਨਾਨਕ ਸਾਹਿਬ ਦੀ ਸ਼ਾਨ ਐਸੀ ਸੀ, ਬ੍ਰਿਜ ਭਾਸ਼ਾ ਵਿੱਚ ਗੀਤ ਲਿਖੇ ਹੋਏ ਨੇ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ, ਦੇਖ ਹੈ ਦੁੱਲਹ ਦੌਰ ਦਰਸ ਦੁੱਖ ਦਾਰਦ ਦਲਤ। ਦੌੜ ਦੌੜ ਕੇ ਦੂਲੇ ਵੱਲ ਲੋਕ ਵੇਹਦੇ ਨੇ, ਜਾਣਦੇ ਨੇ ਜਿਹਨੂੰ ਜਿਹਨੂੰ ਇਹਦੇ ਦਰਸ਼ਨ ਹੋ ਗਏ ਨਾ, ਉਹਦੇ ਜੀਵਨ ਚ ਨਾ ਦਲਿੱਦਰ ਹੀ ਰਹਿਣਾ ਨਾ ਦੁੱਖ ਹੀ ਰਹਿਣੇ ਨੇ। ਜੋ ਮਿਸ ਬੇਨਜ਼ਰ ਏ ਨਾਨਕ ਸ਼ਰੇ ਨਾਬ ਮੀਂਹ ਗਰਦਦ ਗੋਇਤ ਬੰਤਾ ਸਿੰਘ ਗੁਫਤ ਰਨਸੂਰ ਓ ਗਮਗੀਨ ਕਾਮਯਾਬ ਮੀਂਹ ਗਰਦਦ। ਗੁਰੂ ਨਾਨਕ ਦੀ ਸ਼ਾਨ ਵਿੱਚ ਇਹ ਫਾਰਸੀ ਦਾ ਮੈਂ ਫਿਕਰਾ ਲਿਖਿਆ ਹੈ। ਗੁਰੂ ਨਾਨਕ ਦੀ ਵਾਹਦ ਐਸੀ ਹਸਤੀ ਹੈ, ਦੂਸਰੀ ਕੋਈ ਹੋਈ ਨਹੀਂ। ਜਿਵੇਂ ਪਾਰਸ ਦੇ ਨਾਲ ਨਿਕੰਮਾ ਜਿਹਾ ਲੋਹਾ ਛੂ ਜਾਵੇ ਤੇ ਸੋਨਾ ਬਣਦਾ ਹੈ ਨਾ, ਲੋਹੇ ਵਰਗਾ ਬੰਦਾ, ਮਨੂਰ ਵਰਗਾ ਬੰਦਾ, ਮੈਲ ਵਰਗਾ ਬੰਦਾ, ਘਰ ਦਾ ਨਾ ਘਾਟ ਦਾ ਬੰਦਾ, ਰੋਗੀ ਸੋਗੀ ਬੰਦਾ, ਗੁਰੂ ਨਾਨਕ ਦੇ ਚਰਨਾਂ ਦਾ ਸਪਰਸ਼ ਪਾ ਲਵੇ ਤੇ ਸੋਨੇ ਵਰਗਾ ਹੋ ਜਾਂਦਾ ਹੈ, ਨੇਕਨਾਮੀ ਹੋ ਜਾਂਦਾ ਹੈ। ਇੱਥੇ ਸੱਜਣ ਠੱਗ ਸੱਜਣ ਸੰਤ ਹੋ ਗਿਆ, ਇੱਥੇ ਕੌਡਾ ਰਾਕਸ਼ ਦੇਵ ਹੋ ਨਿਬੜਿਆ। ਗੁਰੂ ਨਾਨਕ ਦੀ ਅਜ਼ਮਤੀ ਕੁਝ ਐਸੀ ਹੈ, ਉਹਦੇ ਬਾਰੇ ਤੇ ਬਾਣੀ ਵਿੱਚ ਆਉਂਦਾ ਹੈ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ ਬਾਈ ਸਰਵਿੰਗ ਦਾ ਟਰੂ ਗੁਰੂ ਗੁਰੂ ਨਾਨਕ ਕੈਨ ਪ੍ਰੀਵੇਡਿੰਗ ਲਾਰਡ ਯੂਅਰ ਆਲ ਸਫਰਿੰਗਸ ਐਂਡ ਪੇਨਸ ਵਿਲ ਬੀ ਟੇਕਨ ਅਵੇ। ਸਾਰੇ ਹੀ ਰੋਗ ਸੋਗ ਮਿਟ ਜਾਣਗੇ ਬਾਪੂ ਗੁਰੂ ਨਾਨਕ ਦੇ ਗੀਤ ਗਾਵੇਂਗਾ ਤੇ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਸੁੱਖਾਂ ਦਾ ਸਾਗਰ ਹੈ ਉਹ। ਕਦਮ ਬੋਸੀ ਕੀਤੀ ਲੋਕਾਂ ਨੇ, ਚਲਦੀ ਚਲਦੀ ਜੰਝ ਬਟਾਲਾ ਸ਼ਹਿਰ ਪਹੁੰਚ ਗਈ। ਇਹ ਬਟਾਲਾ ਸ਼ਹਿਰ ਰਾਜਾ ਰਾਵ ਦੇ ਉਹ ਭੱਟੀ ਦਾ ਵਸਾਇਆ ਹੋਇਆ ਸੀ, ਕੋਈ 1465 ਈਸਵੀ ਦੀ ਬਾਤ ਪ੍ਰਫੁੱਲਤ ਹੈ। ਤੁਹਾਨੂੰ ਪਤਾ ਨਾ, ਰਾਜੇ ਸ਼ਹਿਰਾਂ ਦੇ ਘੇਰੇ ਘੇਰੇ ਵੱਡੀਆਂ ਕੰਧਾਂ ਉਸਾਰਦੇ ਸਨ ਸਕਿਉਰਟੀ ਲਈ, ਤੋ ਇਹ ਬਟਾਲੇ ਨਗਰ ਦੇ ਘੇਰੇ ਘੇਰੇ ਵੀ ਕੰਧਾਂ ਸਨ। ਭਾਈ ਮੂਲ ਚੰਦ ਪਟਵਾਰੀ ਜੀ ਤੇ ਪਿੰਡ ਪੱਖੋ ਕੇ ਰੰਧਾਵੇ ਦੇ ਪੈਂਚ ਅਜਿੱਤਾ ਰੰਧਾਵਾ ਜੀ ਚੌਧਰੀ, ਜੋ ਗੁਰੂ ਨਾਨਕ ਦੇ ਸੇਵਕ ਨੇ, ਇਹਨਾਂ ਬਰਾਤ ਦਾ ਸਵਾਗਤ

0: ਸਵਾਗਤ ਕੀਤਾ ਤੇ ਜਿੱਥੇ ਬਰਾਤ ਠਹਿਰਦੀ ਹੈ ਉਹ ਇੱਕ ਕੰਧ ਉੱਥੇ ਵੀ ਸੀ, ਕੰਧ ਦੇ ਨਜ਼ਦੀਕ ਠਹਿਰੀ, ਉੱਚੀਆਂ ਕੱਚੀਆਂ ਕੰਧਾਂ। ਇੱਕ ਇਤਿਹਾਸ ਦਾ ਪੱਖ ਇਹ ਵੀ ਹੈ ਵੀ ਸ਼ਰਾਰਤੀ ਲੋਕਾਂ ਨੇ ਧੱਕਾ ਦੇ ਕੇ ਬਰਾਤ ਤੇ ਕੰਧ ਸੁੱਟਣੀ ਚਾਹੀ ਸੀ ਤੇ ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਹੋਏ ਆਖਣ ਲੱਗੇ ਨਹੀਂ ਡਿੱਗਣ ਵਾਲੀ, ਸਦੀਆਂ ਤੱਕ ਰਹੇਗੀ। ਮੈਂ ਇਹ ਗੱਲ ਨਹੀਂ ਆਂਦਾ ਵੀ ਉਹ ਸਦਾ ਹੀ ਰਹਿਣੀ ਹੈ, ਸਭ ਕੁਝ ਖੁਰ ਜਾਂਦਾ, ਪਰ ਸਦੀਆਂ ਲਫ਼ਜ਼ ਸੀ ਤੇ ਵੇਖੋ ਕਿੰਨੀਆਂ ਗੁਜ਼ਰ ਗਈਆਂ, ਅੱਜ ਵੀ ਕੰਧ ਖਲੋਤੀ ਜੇ। ਮੈਂ ਫਿਰ ਆਪਣੀ ਕਲਮ ਦੇ ਨਾਲ ਸਿਫਤ ਕਰਦੇ ਹੋਏ ਗੁਰੂ ਨਾਨਕ ਦੇ ਅਲਫਾਜ਼ਾਂ ਨੂੰ ਫੁੱਲ ਅਰਪਿਤ ਕੀਤੇ ਨੇ, ਕਲਾਮੇ ਨਾਨਕ ਅਬਦੀਓ ਮਤੀਨ ਗੋਇਤ ਬੰਤਾ ਸਿੰਘ ਗੁਫਤ ਕੇ ਆਯਤ ਜ਼ੇ ਹੱਕ ਜਾਵੇਦਾਨ ਬਰ ਜ਼ਮੀਨ। ਜ਼ਮੀਨ ਚੱਲ ਸਕਦੀ ਹੈ, ਅਸਮਾਨ ਚੱਲ ਸਕਦਾ ਹੈ, ਗੁਰੂ ਨਾਨਕ ਦਾ ਬਚਨ ਨਹੀਂ ਜੇ ਚਲਾਏ ਮਨ ਹੁੰਦਾ ਸਦਾ ਪ੍ਰਗਟ ਰਹਿੰਦਾ ਹੈ। ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਰੂਜ਼ ਵਰਡ ਇਜ਼ ਇਨਫੋਲੇਬਲ, ਉਹਦਾ ਬਚਨ ਪੱਥਰ ਤੇ ਲਕੀਰ ਵਰਗਾ ਹੈ। ਚਲੋ ਉੱਥੇ ਅੱਜ ਕੱਲ੍ਹ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ, ਦਰਸ਼ਨ ਕਰ ਆਇਓ। ਭਾਈ ਮੂਲ ਚੰਦ ਖੱਤਰੀ ਦੇ ਗ੍ਰਹਿ ਵਿਖੇ ਟਿਕਾ ਹੋਇਆ, ਇੱਥੇ ਹੁਣ ਵਿਆਹ ਹੋਣਾ ਹੈ, ਲਾਵਾਂ ਹੋਣੀਆਂ ਨੇ। ਬ੍ਰਿਜ ਭਾਸ਼ਾ ਵਿੱਚ ਅਲਫਾਜ਼ ਨੇ ਅੰਦਰ ਸੁੰਦਰ ਸਦਨ ਤੇ ਲਿਆਏ ਮੋਦ ਬਿਲੰਦ, ਲਖਮੀ ਰੂਪ ਸੁਲਖਨੀ ਢਿੱਗ ਸ਼੍ਰੀ ਨਾਨਕ ਚੰਦ। ਗੁਰੂ ਨਾਨਕ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਦੇ ਨਾਲ ਕੌਣ ਹੈ, ਉਹਦੀ ਸ਼ਕਤੀ ਮਾਇਆ ਮਾਈ, ਉਹ ਨਾਰਾਇਣ ਹੈ, ਨਾਲ ਉਹਦੇ ਲਕਸ਼ਮੀ ਹੈ, ਭਾਵ ਗੁਰੂ ਨਾਨਕ ਨਾਲ ਜਿਹਦਾ ਸੰਬੰਧ ਜੁੜਿਆ ਹੈ, ਕੋਈ ਆਮ ਔਰਤ ਥੋੜਾ ਹੋਵੇਗੀ। ਆਦਿ ਸ਼ਕਤੀ ਦਾ ਰੂਪ ਮਾਤਾ ਸੁਲੱਖਣੀ ਹੈ, ਇਹ ਕਵੀ ਰਾਜ ਸੰਤੋਖ ਸਿੰਘ ਨੇ ਮਹਿਮਾ ਗਾਈ ਆਪਦੇ ਬਾਪੂ ਦੀ। ਸਾਡੀ ਤੇ ਜ਼ਬਾਨ ਨੂੰ ਹੀ ਲਕਵਾ ਹੋ ਜਾਂਦਾ ਵਡਿਆਈ ਕਰਨ ਲੱਗਿਆਂ ਗੁਰੂ ਨਾਨਕ ਦੀ, ਉਲਟੀ ਨਿੰਦਾ ਕਰੀ ਜਾਣਗੇ, ਅਖੇ ਜੀ ਆਮ ਇਨਸਾਨ ਸੀ ਸਾਡੇ ਵਰਗਾ। ਆ ਤੁਹਾਡੇ ਅਵਤਾਰ ਭਗਵਾਨ ਪੈਗੰਬਰ ਜਿਹਦੇ ਹੁਕਮ ਚਾਹੁੰਦੇ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਉਹ ਖੁਦਾ ਗੁਰੂ ਨਾਨਕ ਹੈ, ਕੋਈ ਮਾਮੂਲੀ ਗੁਰੂ ਨਾ ਜਾਣਿਓ ਸਕੂਲਾਂ ਵਾਲਾ। ਸਤਿਗੁਰ ਦਾਤਾ ਮੁਕਤ ਕਰਾਏ, ਗੁਰੂ ਗ੍ਰੈਂਡ ਸਮੈਸੀਪੇਸ਼ਨ, ਮੁਕਤੀ ਦੇਣ ਤੁਹਾਨੂੰ ਇਸ ਦੁਨੀਆਂ ਤੇ ਆਇਆ। ਛੱਪੜਾਂ ਦੇ ਡੱਡੂ ਕੀ ਜਾਣਨ ਸਾਗਰ ਦੀ ਗਹਿਰਾਈ ਨੂੰ, ਇਹਨਾਂ ਨੂੰ ਆਪਦੇ ਵਰਗਾ ਹੀ ਲੱਗਦਾ ਨੰਗਾ ਨੂੰ ਗੁਰੂ ਨਾਨਕ, ਉਹ ਖਾਲੀ ਭਾਂਡੇ ਭਰਨ ਵਾਲਾ ਹੈ। ਉਹਦੇ ਚਰਨ ਪਏ ਪਟਵਾਰੀ ਦੇ ਘਰ, ਨਾਲ ਲਿਆ ਕੇ ਬਿਠਾਇਆ ਗਿਆ ਸ਼ਕਤੀ ਦੀ ਮੂਰਤ, ਸੁੰਦਰ ਸਰੂਪ ਬੀਬੀ ਸੁਲੱਖਣੀ ਨੂੰ, ਤੇ ਪੰਡਿਤ ਹਰਦਿਆਲ ਵਿਆਹ ਦੀ ਰੀਤ ਨਿਭਾਉਣ ਲੱਗਾ। ਕਹਿੰਦੇ ਨੇ ਬੇਦੀ ਤਿਆਰ ਹੋਈ, ਅੱਗ ਬਾਲੀ ਗਈ, ਵੇਦ ਮੰਤਰ ਪੜ੍ਹਨ ਲੱਗਾ ਤੇ ਗੁਰੂ ਨਾਨਕ ਸਾਹਿਬ ਆਂਦੇ, ਪੰਡਿਤ ਜੀ ਮੈਂ ਵੇਦਾਂ ਨੂੰ ਇਸ਼ਟ ਨਹੀਂ ਮੰਨਦਾ, ਹੁਣ ਇੱਥੇ ਖੰਡਨ ਨਹੀਂ ਕੀਤਾ, ਇੱਥੇ ਨਵੇਂ ਧਰਮ ਚਲਾਉਣ ਦੀ ਗੱਲ ਕੀਤੀ ਹੈ। ਤੋ ਕੋਈ ਇਹ ਨਾ ਆਖੇ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਨੂੰ ਖੰਡਨ ਕੀਤਾ ਹੈ, ਨਾ, ਪਖੰਡ ਦਾ ਖੰਡਨ ਹੁੰਦਾ ਹੈ। ਗੁਰੂ ਪੀਰ ਕਿਸੇ ਦਾ ਖੰਡਨ ਨਹੀਂ ਕਰਦੇ, ਉਹ ਤੇ ਸਾਰੇ ਧਰਮ ਉਹਨਾਂ ਦੇ ਹੁਕਮ ਚ ਪ੍ਰਗਟ ਨੇ। ਇਹ ਨਫ਼ਰਤੀ ਪ੍ਰਚਾਰਕ ਨਫ਼ਰਤ ਫੈਲਾਉਣ ਲਈ ਦੂਜੇ ਧਰਮ ਨੂੰ ਨੀਵਾਂ ਦਿਖਾਉਂਦੇ ਨੇ। ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਦੇ ਧਾਰਮਿਕ ਗ੍ਰੰਥਾਂ ਨੂੰ ਕਿਸੇ ਧਰਮ ਨੂੰ ਭੰਡਣ ਦਾ। ਕੱਲ੍ਹ ਨੂੰ ਜਦੋਂ ਉਹ ਸਾਨੂੰ ਭੰਡਦੇ ਫਿਰ ਸਾਡੇ ਹਿਰਦੇ ਬਲੂੰਦਰੇ ਜਾਂਦੇ ਆ। ਅਗਲੇ ਦੇ ਪਿਓ ਦਾ ਅਦਬ ਕਰੋ ਤੇ ਆਪਦੇ ਦਾ ਕਰਵਾਉਣਾ ਸਿੱਖੋ। ਇਹ ਫੁਲਵਾੜੀ ਹੈ ਖੁਦਾ ਦੀ ਦੁਨੀਆ, ਰੰਗ ਬਿਰੰਗੇ ਹਿੰਦੂ ਸਿੱਖ ਮੁਸਲਮਾਨ ਈਸਾਈ ਯਹੂਦੀ ਫੁੱਲ ਨੇ, ਉਹਨੂੰ ਭਾਉਂਦੇ ਨੇ, ਸਾਰਿਆਂ ਦਾ ਮਾਲੀ ਹੈ। ਸਾਰੇ ਫੁੱਲ ਪੱਟ ਕੇ ਇੱਕ ਰੰਗ ਦੇ ਨਹੀਂ ਰਹਿੰਦੇ। ਔਰੰਗਜ਼ੇਬ ਕਰਨੇ ਚਾਹੁੰਦਾ ਸੀ, ਅੱਜ ਖੁਰਾ ਖੋਜ ਮਿਟ ਗਿਆ ਉਹਦਾ। ਇੰਦਰਾ ਗਾਂਧੀ ਕਰਨਾ ਚਾਹੁੰਦੀ ਸੀ, ਅੱਜ ਖੁਰਾ ਖੋਜ ਮਿਟ ਗਿਆ ਉਹਦਾ। ਕੱਲ ਨੂੰ ਜਿਹੜਾ ਵੀ ਇਸ ਰਸਤੇ ਤੇ ਚੱਲੇਗਾ ਉਹਦਾ ਖੁਰਾ ਖੋਜ ਹੀ ਮਿਟਣਾ ਹੈ। ਕਦੇ ਵੀ ਇੱਕ ਕੌਮ ਦੁਨੀਆ ਤੇ ਨਹੀਂ ਰਹਿੰਦੀ, ਅਨੇਕਾਂ ਰੰਗ ਨੇ ਵਾਹਿਗੁਰੂ ਦੇ, ਸਾਰੇ ਹੀ ਸੋਭਨੀਕ ਨੇ। ਆਪੋ ਆਪਣੇ ਧਰਮ ਵਿੱਚ ਪੱਕੇ ਰਹੋ, ਕਿਸੇ ਨੂੰ ਕਨਵਰਟ ਨਾ ਕਰੋ, ਪੈਸੇ ਸੁੱਟ ਕੇ ਡਾਂਗ ਦੇ ਜ਼ੋਰ ਨਾਲ, ਪ੍ਰੇਮ ਨਾਲ ਪ੍ਰਚਾਰ ਕਰੋ। ਜਿਹਨੂੰ ਤੁਹਾਡਾ ਧਰਮ ਚੰਗਾ ਲੱਗੇ ਆਪੇ ਅਪਣਾ ਲਵੇਗਾ। ਖੈਰ, ਮਹਾਰਾਜ ਕਹਿੰਦੇ ਨਾ ਬ੍ਰਾਹਮਣ ਹੀ ਮੇਰਾ ਗੁਰੂ ਹੈ, ਨਾ ਅਗਨੀ ਨੂੰ ਮੈਂ ਸਾਖੀ ਮੰਨਦਾ, ਮੈਂ ਤੁਹਾਡੇ ਵਾਲੀਆਂ ਲਾਵਾਂ ਨਹੀਂ ਲਵਾਂਗਾ। ਹੁਣ ਪ੍ਰਭੂ ਦਾ ਸਰੂਪ ਆਏ ਨੇ, ਇਹਨਾਂ ਦੀ ਮਰਿਆਦਾ ਵਿੱਚ ਥੋੜਾ ਵੱਜਣਗੇ। ਉਹ ਬਣਦਰ ਦਿਆਲ ਆਂਦਾ ਜੀ, ਫਿਰ ਕਿਸ ਰੀਤ ਨਾਲ ਲਾਵਾਂ ਲੈਣੀਆਂ ਨੇ? ਗੁਰੂ ਨਾਨਕ ਸਾਹਿਬਾਂ ਦੇ ਇੱਕ ਚੌਂਕੀ ਪੀੜ੍ਹੀ ਫੱਟੀ ਕਹਿ ਲਓ, ਇੱਕ ਦਵਾਤ ਕਲਮ, ਇੱਕ ਕਾਗਜ਼ ਦਾ ਟੁਕੜਾ ਤੇ ਇੱਕ ਸੁੰਦਰ ਰੁਮਾਲ ਲਿਆਓ, ਆ ਗਿਆ ਜੀ ਸਭ ਕੁਝ। ਗੁਰੂ ਨਾਨਕ ਸਾਹਿਬ ਨੇ ਇੱਕ ਮੰਤਰ ਲਿਖਿਆ ਕਾਗਜ਼ ਤੇ, ਫੱਟੀ ਤੇ, ਚੌਂਕੀ ਤੇ ਰੁਮਾਲ ਵਿਛਾ ਕੇ ਉਹ ਕਾਗਜ਼ ਰੱਖ ਦਿੱਤਾ। ਤੇ ਪੰਡਿਤ ਹਰਦਿਆਲ ਜੀ ਪੁੱਛਦੇ, ਇਹ ਕਿਹੜਾ ਮੰਤਰ ਹੈ? ਗੁਰੂ ਨਾਨਕ ਸਾਹਿਬਾਂ ਦੇ ਮੇਰੇ ਇਸ਼ਟ, ਮੇਰੇ ਸਤਿਗੁਰੂ, ਉਸ ਪਰਮੇਸ਼ਵਰ ਦਾ ਬਖਸ਼ਿਆ ਮੰਤਰ ਹੈ। ਸਾਡਾ ਸਾਖੀ ਸਾਡਾ ਸਤਿਗੁਰੂ ਹੈ, ਅਸੀਂ ਅੱਗ ਨੂੰ ਸਾਖੀ ਬਣਾ ਕੇ ਕੀ ਲੈਣਾ? ਸਿੱਖੋ ਸੁਣ ਲਓ, ਕਿਉਂ ਸਿੱਖ ਅੱਗ ਦੇ ਘੇਰੇ ਲਾਵਾਂ ਨਹੀਂ ਲੈਂਦਾ? ਬਾਣੀ ਪੜਿਆ ਕਰੋ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸਾਡੀ ਸਾਖੀ ਸਾਡੀ ਗਵਾਹੀ ਗੁਰੂ ਭਰਦਾ ਹੈ। ਪਰਮੇਸ਼ਵਰ ਨੂੰ ਅਸੀਂ ਸਾਖੀ ਗਵਾਹ ਜਾਣ ਕੇ ਲਾਵਾਂ ਲੈਂਦੇ ਹਾਂ। ਪਰਮੇਸ਼ਵਰ ਦਾ ਰੂਪ ਹੈ ਬਾਣੀ, ਉਹਦੀ ਸਿਫਤ ਉਹਦਾ ਹੀ ਰੂਪ ਹੈ। ਤੋ ਸਾਨੂੰ ਅੱਗ ਨੂੰ ਸਾਖੀ ਰੱਖਣ ਦੀ ਕੋਈ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਕਈ ਆਂਦੇ ਜੀ ਫਲਾਣੇ ਫਕੀਰ ਨੂੰ ਲੰਗਰ ਛਕਾਇਆ, ਟਮਕਾਨੇ ਬਲੀਰ ਨੂੰ ਲੰਗਰ ਛਕਾਇਆ। ਉਹ ਗੁਰੂ ਨਾਨਕ ਨੂੰ ਵੱਡਾ ਕਿਹੜਾ ਭਗਤ ਸੰਤ ਆ ਗਿਆ ਵੀ ਜਿਹਨੂੰ ਉਹਨੇ ਗੁਰੂ ਧਾਰਨਾ? ਗੁਰੂ ਨਾਨਕ ਨੂੰ ਪੁੱਛੋ, ਗੁਰੂ ਕੌਣ ਹੈ ਉਹਨਾਂ ਦਾ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਆਂਦੇ ਮੇਰਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ, ਉਹਦੇ ਬਿਨਾਂ ਦੂਜਾ ਨਹੀਂ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਦੀ ਸਿਫਤ ਦੇ ਸ਼ਬਦ ਉਹਨਾਂ ਨੂੰ ਹੀ ਮੈਂ ਗੁਰੂ ਸਮਝਦਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ, ਵਾਹਿਗੁਰੂ ਦੀ ਬਾਣੀ ਵਾਹਿਗੁਰੂ ਦਾ ਰੂਪ। ਮੇਰੀ ਆਵਾਜ਼ ਮੇਰਾ ਹੀ ਰੂਪ ਹੈ ਨਾ, ਤੋ ਬਾਣੀ ਵਾਹਿਗੁਰੂ ਦੀ ਆਵਾਜ਼ ਹੈ, ਤੋ ਵਾਹਿਗੁਰੂ ਦਾ ਰੂਪ ਹੋਈ। ਤਾਂ ਆਖੀਦਾ ਪੋਥੀ ਪਰਮੇਸ਼ਰ ਕਾ ਥਾਨ, ਤੋ ਸਾਡਾ ਇਸ਼ਟ ਪਰਮੇਸ਼ਵਰ ਹੈ। ਗੁਰੂ ਨਾਨਕ ਸਾਹਿਬ ਆਂਦੇ ਉਹਨਾਂ ਮੈਨੂੰ ਸੱਚਖੰਡ ਮਹਾਮੰਤਰ ਦਿੱਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰ ਪ੍ਰਸਾਦ। ਔਰ ਇਹ ਮਹਾਮੰਤਰ ਮੈਂ ਲਿਖ ਦਿੱਤਾ ਹੈ ਕਾਗਜ਼ ਤੇ। ਇਹ ਮਹਾਮੰਤਰ ਵਾਹਿਗੁਰੂ ਦੀ ਆਵਾਜ਼ ਹੈ, ਵਾਹਿਗੁਰੂ ਦਾ ਰੂਪ ਹੈ, ਇਹੀ ਮੇਰਾ ਸਾਖੀ ਹੈ, ਇਹਦੇ ਘੇਰੇ ਘੇਰੇ ਮੈਂ ਲਾਵਾਂ ਲਵਾਂਗਾ। ਤੋ ਏਦਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾਵਾਂ ਲਈਆਂ। ਜਿੱਥੇ ਲਾਵਾਂ ਹੋਈਆਂ, ਭਾਈ ਮੂਲ ਚੰਦ ਜੀ ਦੇ ਪਟਵਾਰੀ ਦੇ ਗ੍ਰਹਿ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ। ਤੋ ਮਹਾਰਾਜ ਨੇ ਸ਼ਬਦ ਵੀ ਪ੍ਰਗਟ ਕੀਤਾ, ਗੁਰੂ ਦੁਆਰੈ ਹਮਰਾ ਵਿਆਹ ਜੇ ਹੋਆ, ਜਾ ਸਹੁ ਮਿਲਿਆ ਤਾਂ ਜਾਣਿਆ। ਤੋ ਇਸ ਪ੍ਰਕਾਰ ਦੇ ਨਾਲ ਬਾਣੀ ਤਿੰਨਾਂ ਲੋਕਾਂ ਦੇ ਖਸਮ ਦੀ ਪ੍ਰਫੁੱਲਤ ਹੋਈ। ਅੱਜ ਜਦੋਂ ਅਸੀਂ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਗੁਰਪੁਰਬ ਹੁੰਦਾ ਹੈ ਨਾ, ਤੋ ਬਟਾਲਾ ਸ਼ਹਿਰ ਬਹੁਤ ਸਜਾਇਆ ਜਾਂਦਾ ਹੈ, ਅਲੌਕਿਕ ਨਜ਼ਾਰਾ ਹੁੰਦਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਜਿਹੜਾ ਬਟਾਲੇ ਤੱਕ 40 ਕਿਲੋਮੀਟਰ ਦਾ ਰਸਤਾ ਹੈ, ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਪਿੰਡ ਸੰਗਤਾਂ ਲੰਗਰ ਲਾਉਂਦੀਆਂ ਨੇ, ਜਗ੍ਹਾ ਜਗ੍ਹਾ GT ਰੋਡ ਦੇ ਉੱਤੇ ਟੈਂਟ ਲਾਏ ਹੁੰਦੇ ਨੇ। ਔਰ ਉਡੀਕ ਵਿੱਚ ਹੱਥ ਜੋੜ ਕੇ ਸੰਗਤਾਂ ਖਲੋਂਦੀਆਂ ਨੇ ਕਦੋਂ ਬਰਾਤ ਰੂਪੀ ਚੌਂਕੀ ਸਾਹਿਬੇ ਦੀ ਲੰਘੇ ਅਸੀਂ ਸੰਗਤ ਦੇ ਦਰਸ਼ਨ ਕਰੀਏ ਸੇਵਾ ਕਰੀਏ ਜੀਵਨ ਸਫਲਾ ਹੋਵੇ। ਫਿਰ ਬਰਾਤ ਬਟਾਲੇ ਪਹੁੰਚਦੀ ਹੈ ਉੱਥੇ ਅਗੰਮੀ ਗੁਰਮਤਿ ਸਮਾਗਮ ਮਨਾਏ ਜਾਂਦੇ ਨੇ ਤੋ ਗੁਰੂ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਬੜੀ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਨੇ। ਵੇਖੋ ਭਾਵੇਂ ਪ੍ਰਕਾਸ਼ ਦਿਹਾੜਾ ਹੈ ਭਾਵੇਂ ਵਿਆਹ ਗੁਰਪੁਰਬ ਹੈ ਅਤੇ ਭਾਵੇਂ ਜੋਤੀ ਜੋਤ ਪੁਰਬ ਹੈ ਅਤੇ ਭਾਵੇਂ ਸ਼ਹੀਦੀ ਪੁਰਬ ਹੈ ਆਪਾਂ ਤਾਂ ਕਥਾ ਕੀਰਤਨ ਹੀ ਕਰਨਾ ਹੁੰਦਾ ਵਾਹਿਗੁਰੂ ਦੇ ਗੀਤ ਹੀ ਗਾਉਣੇ ਹੁੰਦੇ ਨੇ ਉਹਦੀ ਬਰਕਤ ਵੱਡੀ ਹੈ ਉਹਦਾ ਨਾਮ ਵੱਡਾ ਹੈ ਉਹਦੇ ਨਾਲ ਸੰਬੰਧਿਤ ਦਿਹਾੜੇ ਵੱਡੇ ਨੇ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਬਾਣੀ ਦਾ ਫੁਰਮਾਨ ਹੈ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੁਨੀਆਂ ਚ ਪ੍ਰਗਟ ਹੈ ਪਾਰ ਬ੍ਰਹਮ ਦਾ ਸਰੂਪ ਗੁਰੂ ਨਾਨਕ ਉਹਨਾਂ ਦੇ ਵਿਆਹ ਗੁਰਪੁਰਬ ਦੀ ਆਪ ਸੰਗਤ ਨੂੰ ਲੱਖ ਲੱਖ ਵਧਾਈ। ਇੱਕ ਹੋਰ ਬੇਨਤੀ ਕਰ ਦਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਮੀਰੀ ਪੀਰੀ ਵਹੀਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਪ੍ਰਫੁੱਲਤ ਹੋ ਰਹੀ ਹੈ। 17 ਸਪਤੰਬਰ 2026 ਤੋਂ ਭਾਵ ਕੱਲ੍ਹ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਾਫਲੇ ਦੇ ਰੂਪ ਵਿੱਚ ਚੱਲੀ ਹੋਈ ਹੈ। ਜਗ੍ਹਾ ਜਗ੍ਹਾ ਸੰਗਤਾਂ ਸਵਾਗਤ ਲਈ ਖਲੋਤੀਆਂ ਨੇ। ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। 25 ਸਪਤੰਬਰ 2026 ਨੂੰ ਅਕਾਲ ਤਖ਼ਤ ਸਾਹਿਬ ਇਸ ਵਹੀਰ ਨੇ ਪਹੁੰਚਣਾ ਹੈ। ਰਸਤੇ ਦੇ ਵਿੱਚ ਔਰ ਇੱਥੇ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲਓ, ਖੰਡੇ ਦੀ ਪੌਲ ਛਕੋ, ਸਿੱਖੀ ਪ੍ਰਫੁੱਲਤ ਰਵੇ। ਦਾਸ ਅਲਫਾਜ਼ਾਂ ਨੂੰ ਸੰਕੋਚਦਾ ਹੈ ਭੁੱਲ ਚੁੱਕ ਦੀ ਖਿਮਾ ਜੀ, ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
1: ਸਰਨ ਸਮਰੱਥ ਅਗਥ ਅਗੋਚਰ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
2: ਨੀ ਮੈਂ ਜਾਣਾ ਜੋਗੀ ਦੇ ਨਾਲ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stampede Ground।
0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है बिल्डिंग नंबर 8616 44th स्ट्रीट साउथ ईस्ट कैलगरी।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-206-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612, 6th Street, Northeast, Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ

ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰ ਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ, ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ, ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ, ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਤ ਲਿਖ ਕੇ ਪੰਡਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਂ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ, ਸੇਵ ਹਰ ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸਾਲ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰ ਲੋ ਆਪ ਨਿਰਾਲਾ,
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰ ਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈਂ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ, ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नू केवल सिर्फ हवा दे उत्ते चला रहा। जदों ओ हवा नू खिचदा ओ साहां नू खिच लैंदा तां बंदे दी मौत हो जांदी आ जदों ओदे साह पूरे हो जांदे आ। सो एहो जिहा जिहड़ा अचरज ते हैरानी जनक खेल आ ओ रब अकाल पुरख वाहिगुरू ने बरताया है।
1: पार अठारहे मालन तेरी।
0: सच्चे पातशाह जी फरमाउंदे ने कि जिन्नी भी दुनिया दी खलकत आ बनस्पति आ ओ तेरी मालन है हे वाहिगुरू।
1: चौर ढुलै पवन लै फेरी।
0: जिहड़ी हवा वा ओ मनो रब दे उत्ते चौर कर रही आ दिन रात ओदी सेवा विच लगी।

ਚੰਦ ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ, ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ। ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लेने लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।

0: ਪਲਾਹਾ ਡੇਜਰਡਿਲ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ ਜੋਗ

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰ ਜਕਾ ਗੈ ਕਰ ਧਰਿਆ ਮੇਰੇ ਮਾਧੋ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ ਬੋਲੋ ਜੇ।

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ

ਤਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ।

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਾ ਮੇਰਾ। ਇਹ ਬੇਨੰਤੀ ਸੁਣ ਪ੍ਰਾ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੋ ਪ੍ਰਾ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿ।

ਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕ ਜਸ ਉਰ ਧਾਰ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕ ਜਸ ਉਰ ਧਾਰ ਰਹਾ